0: शुक्रिया, आपने FM 101 ट्यून किया।
1: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ। ਮਾਵਾਂ ਨੂੰ ਆਪਣੇ ਬੱਚੇ ਦੇ ਪੈਦਾਇਸ਼ ਦੇ ਘੰਟੇ ਦੇ ਵਿੱਚ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਦੇ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾਂ ਲਈ ਪੇਸ਼ ਕੀਤਾ ਗਿਆ ਹੈ।

0: We'll be right back after this short commercial break.
1: Shukriya, aapne FM 101 tune kiya.
2: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ। ਮਾਵਾਂ ਨੂੰ ਆਪਣੇ ਬੱਚੇ ਦੇ ਪੈਦਾਇਸ਼ ਦੇ ਘੰਟੇ ਦੇ ਵਿੱਚ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਦੇ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾਂ ਲਈ ਪੇਸ਼ ਕੀਤਾ ਗਿਆ ਹੈ।

0: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ। ਮਾਂ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਬਾਅਦ ਮੁਨਾਸਬ ਅਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ।
1: ਸ਼ੁਕਰੀਆ, ਆਪਨੇ FM 101 ਟਿਊਨ ਕੀਆ।

0: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ। ਮਾਂ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਬਾਅਦ ਮੁਨਾਸਬ ਅਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ।
1: پاکستان کی زیادہ تر زمینیں فاسفورس کی کمی کا شکار ہیں، اسی لیے سونا لایا ہے این پی ایس 3 کی طاقت کے ساتھ۔ اس کے ہر دانے میں تینوں اجزاء کی یکساں موجودگی سے فصل کو زیادہ سے زیادہ فائدہ پہنچے، جس سے ہو پیداوار میں اضافہ اور کسان کو ملے زیادہ منافع۔ 3 کی طاقت ملے، فصل بھرپور کھلے۔
2: Step into the world of women and talk about everything that matters to you, from fashion to feelings and everything in between. Welcome to Ladies Lounge with your favorite RJ, Nimra Arooj.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
2: ਜ਼ਫਰ
1: ਤੁਸੀਂ ਸੁਣਦੇ ਪਏ ਹੋ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ
3: This is FM 101.
4: What I say, don't take this love away. No,
3: This is FM

ਅਸਲਾਮ ਅਲੈਕੁਮ ਲਾਹੌਰ ਪੰਜਾਬ ਵਿੱਚ ਉੱਗਣ ਵਾਲੇ ਗੰਨਿਆਂ ਦੀ ਰੋਣ ਨਾਲੋਂ ਮਿੱਠੇ ਅਤੇ ਰਾਵੀ ਦੇ ਕੰਢੇ ਵਸਣ ਵਾਲੇ ਅਤੇ ਜ਼ਿੰਦਾ ਦਿਲਾਂ ਦੇ ਸ਼ਹਿਰ ਲਾਹੌਰ ਤੋਂ ਇੱਕ ਵਾਰੀ ਫਿਰ ਤੁਹਾਡੇ ਸਭ ਨਾਲ ਮੁਖਾਤਿਬ ਅਤੇ ਮੌਜੂਦ ਤੁਹਾਡੀ ਆਰਜ਼ੀ ਅਤੇ ਮੇਜ਼ਬਾਨ ਜ਼ੈਨਬ ਅਰਸ਼ਦ ਜਿਸ ਨੇ ਉਮੀਦ ਨਹੀਂ ਬਲਕਿ ਯਕੀਨ ਰੱਖਦੇ ਹਾਂ ਕਿ ਸਾਡੇ ਸਾਰੇ ਸੁਣਨ ਵਾਲੇ ਜਿੱਥੇ ਵੀ ਹੋਣਗੇ ਠੀਕ ਠਾਕ ਹੋਣਗੇ, ਖੈਰੀਅਤ ਨਾਲ ਹੋਣਗੇ, ਵਨ ਹੋਣਗੇ, ਫਸਟ ਕਲਾਸ ਹੋਣਗੇ ਅਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਪ੍ਰੋਗਰਾਮ ਬਾਰੇ ਲਾਜ਼ਮੀ ਤੌਰ 'ਤੇ ਉਡੀਕ ਰੱਖਦੇ ਹੋਣਗੇ। ਅੱਜ ਦੇ ਪ੍ਰੋਗਰਾਮ 'ਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ, ਜਿਸ ਤਰ੍ਹਾਂ ਹਰ ਪ੍ਰੋਗਰਾਮ 'ਚ ਸਾਂਝ ਪਾਉਣ ਲਈ ਅਸੀਂ ਆਉਂਦੇ ਹਾਂ, ਮੌਜੂਦ ਰਹਿੰਦੇ ਹਾਂ, ਉਸੇ ਤਰ੍ਹਾਂ ਹੀ ਲੋੜ ਰਹਿੰਦੀ ਹੈ ਤੁਹਾਡੇ ਸਭ ਦੀ ਮੌਜੂਦਗੀ ਦੇ ਅਹਿਸਾਸ ਦੀ, ਸਾਂਝ ਦੀ, ਪਾਰਟੀਸੀਪੇਸ਼ਨ ਦੀ ਅਤੇ ਸੋਹਣੇ ਦੇ ਸਾਥ ਦੀ। ਪ੍ਰੋਗਰਾਮ ਦਾ ਆਗਾਜ਼ ਕਰ ਚੱਲੀਏ ਜੀ ਹੁਣ ਤੋਂ ਲੈ ਕੇ ਠੀਕ 3 ਵਜੇ ਤਾਈਂ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓ ਤੋਂ ਤੁਹਾਡੇ ਨਾਲ ਮੁਖਾਤਿਬ ਅਤੇ ਮੌਜੂਦ ਰਹਿਣ ਵਾਲੀ ਹੈ ਜ਼ੈਨਬ ਅਰਸ਼ਦ। ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਸਰਨਾਵਾਂ ਵੀ ਹੋਏਗਾ, ਗੱਲਬਾਤ ਵੀ ਹੋਏਗੀ। ਜਿਸ ਤਰ੍ਹਾਂ ਪ੍ਰੋਗਰਾਮ 'ਚ ਬਹੁਤ ਸਾਰੀਆਂ ਚੀਜ਼ਾਂ ਹੋਰ ਸ਼ਾਮਿਲ ਹੁੰਦੀਆਂ ਨੇ ਸਰਨਾਵੇਂ ਤੋਂ ਇਲਾਵਾ, ਉਸੇ ਤਰ੍ਹਾਂ ਜਨਾਬ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਵੀ ਉਮੀਦ ਕਰਾਂਗੇ ਕਿ ਤੁਹਾਨੂੰ ਪਸੰਦ ਆਉਣ ਵਾਲਾ ਹੈ। ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਅੱਜ ਦੇ ਦਿਨ 'ਤੇ ਝਾਤੀ ਪਾ ਲਈਏ ਜੀ। ਅਗਸਤ ਦੀ 29 ਤਰੀਕ 2026 ਅੱਜ ਹਫ਼ਤਾ ਹੈ, ਅੱਜ ਹੈ ਸੈਟਰਡੇ। ਉਮੀਦ ਕਰਾਂਗੇ ਕਿ ਵੀਕਐਂਡ ਜਿਹੜਾ ਤੁਸੀਂ ਭਰਪੂਰ ਤਰੀਕੇ ਨਾਲ ਇੰਜੋਏ ਕਰੋਗੇ ਅਤੇ ਸਾਡਾ ਸਾਥ ਦਿਓਗੇ। 4471 ਇਜ਼ ਦੀ SMS ਨੰਬਰ, 4471 'ਤੇ ਪ੍ਰੋਗਰਾਮ 'ਚ ਤੁਸੀਂ ਸਾਨੂੰ ਮੈਸੇਜਿਸ ਕਰ ਸਕਦੇ ਹੋ, FM ਮਨਮੱਲਾ ਹੋਰ ਦੇ ਪੇਜ 'ਤੇ ਆ ਸਕਦੇ ਹੋ, ਸਾਂਝ ਪਾ ਸਕਦੇ ਹੋ, ਆਪਣੇ ਕਮੈਂਟਸ ਰਾਹੀਂ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਅਗਰ ਫੋਨ ਕਰਨਾ ਚਾਹੁੰਦੇ ਹੋ, ਕਾਲ ਕਰਨਾ ਚਾਹੁੰਦੇ ਹੋ ਤਾਂ 0402 ਦੇ ਇਜ਼ਾਫੀ ਕੋਡ ਨਾਲ 111-000-101 'ਤੇ ਸਾਨੂੰ ਫੋਨ ਕਾਲ ਕਰ ਸਕਦੇ ਹੋ, ਲੇਕਿਨ 2 ਤੋਂ ਬਾਅਦ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
2: ਅਲੀ ਜ਼ਫਰ
1: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ
3: This is FM 101.

ਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀਦ। ਰੇਡੀਓ ਪਾਕਿਸਤਾਨ 101 FM ਲਾਹੌਰ ਸਟੇਸ਼ਨ ਤੋਂ ਤੁਹਾਡੇ ਨਾਲ ਮੁਖਾਤਿਬ ਤੇ ਮੌਜੂਦ ਹੈ ਜ਼ੈਨਬ ਅਰਸ਼ਦ। ਅਸੀਂ ਕਿਹਾ ਕਿ ਕਿਉਂ ਨਾ ਅਸੀਂ ਵੀ ਰਲ ਕੇ ਸਟੂਡੀਓ 'ਚ ਬਹਿ ਕੇ ਗਾਣੇ ਸੁਣੀਏ, ਨਾਲ ਕੁਝ ਗੱਪਸ਼ਪ ਕਰੀਏ। ਤੁਸੀਂ ਕਹਿ ਰਹੇ ਹੋਗੇ ਕਿ ਜ਼ੈਨਬ ਔਨੀਅਰ ਨਹੀਂ ਆਈ। ਤੁਹਾਨੂੰ ਪਤਾ ਲੱਗ ਗਿਆ ਹੋਏਗਾ ਕਿ ਜਿਸ ਵੇਲੇ ਦੋ ਕੁੜੀਆਂ ਬੈਠੀਆਂ ਹੋਣ, ਖਾਸ ਤੌਰ 'ਤੇ ਉਹ ਕੁੜੀਆਂ ਕਿ ਜਿਨ੍ਹਾਂ ਦੀ ਆਪਸ 'ਚ ਇੰਨੀ ਕੁ ਬਣਦੀ ਹੋਏ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਕਰ ਸਕਦੇ, ਅਤੇ ਰੱਬ ਕਰੇ ਕਿ ਇਹ ਸਾਥ ਜਿਹੜਾ ਹਮੇਸ਼ਾ ਕਾਇਮ ਰਹੇ। ਜਿਸ ਵੇਲੇ ਬਹੁਤ ਦਿਨਾਂ ਤੋਂ ਬਾਅਦ ਮੁਲਾਕਾਤ ਹੁੰਦੀ ਹੈ ਨਾ, ਤਾਂ ਫਿਰ ਗੱਲਾਂ ਬਾਤਾਂ ਬਹੁਤ ਸਾਰੀਆਂ ਜਮ੍ਹਾਂ ਹੋ ਜਾਂਦੀਆਂ ਨੇ। ਸਾਡੀ ਦੋਸਤੀ ਦੀ ਇਹ ਵੀ ਮੇਰੇ ਖਿਆਲ 'ਚ ਇੱਕ ਖੂਬਸੂਰਤ ਅਤੇ ਚੰਗੀ ਗੱਲ ਇਹ ਵੀ ਹੈ ਕਿ ਅਸੀਂ ਡੇਲੀ ਬੇਸਿਸ 'ਤੇ ਰੋਜ਼ਾਨਾ ਇੱਕ ਦੂਸਰੇ ਨੂੰ ਕਦੀ ਵੀ ਡਿਸਟਰਬ ਨਹੀਂ ਕੀਤਾ। ਸਾਨੂੰ ਪਤਾ ਹੁੰਦਾ ਹੈ ਕਿ ਇਕਲਾ ਬੰਦਾ ਮਸਰੂਫ ਹੋਏਗਾ, ਮਸਰੂਫੀਅਤ ਹੈ, ਜ਼ਾਹਰੀ ਗੱਲ ਹੈ, ਜ਼ਿੰਦਗੀ ਦੇ ਹਯਾਤੀ ਦੇ ਸੋ ਤਰ੍ਹਾਂ ਦੇ ਮਾਮਲਾਤ ਨੇ, ਲੇਕਿਨ ਜਿਸ ਵੇਲੇ ਵੀ ਅਸੀਂ ਮਿਲਦੇ ਹਾਂ ਤਾਂ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਲੈਂਦੇ ਹਾਂ ਅਤੇ ਉਸ ਟਾਈਮ ਨੂੰ ਕੁਆਲਿਟੀ ਟਾਈਮ ਬਣਾਉਂਦੇ ਹਾਂ ਅਤੇ ਯਾਦਗਾਰ ਜਿਹੜਾ ਵੇਲਾ ਬਣਾਉਂਦੇ ਹਾਂ। ਤੁਸੀਂ ਕਿਸ ਤਰ੍ਹਾਂ ਸਪੈਂਡ ਕਰਦੇ ਹੋ ਵੇਲਾ ਆਪਣੇ ਦੋਸਤਾਂ ਨਾਲ, ਅਗਰ ਦੱਸਣਾ ਚਾਹੁੰਦੇ ਹੋ ਤਾਂ ਦੱਸ ਛੱਡੋ, ਇੱਕ ਦੋ ਮੈਸੇਜਸ ਕਰ ਛੱਡੋ। ਅੱਜ ਦਾ ਸਰਨਾਵਾਂ, ਅੱਜ ਦਾ ਟੋਪਿਕ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਪੇਜ 'ਤੇ ਤੁਸੀਂ ਸਾਰੇ ਐਕਟਿਵ ਹੋ, ਮੌਜੂਦ ਹੋ, ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਸਲਾਮਤ ਰਹੋ, ਖੁਸ਼ ਰਹੋ, ਰਹੋ ਆਬਾਦ। ਐਫ ਐਮ 101 ਲਾਹੌਰ ਦੇ ਪੇਜ 'ਤੇ ਕੁਝ ਕਮੈਂਟਸ ਮੇਰੇ ਤਿਕਰ ਮੌਸੂਲ ਹੋ ਗਏ ਨੇ, ਜਨਾਬ ਮੇਰੇ ਤਿਕਰ ਪਹੁੰਚ ਗਏ ਨੇ। ਉਹਨਾਂ 'ਚ ਸਭ ਤੋਂ ਪਹਿਲਾਂ ਕਮੈਂਟ ਕਿਹਨਾਂ ਨੇ ਕੀਤਾ, ਮੈਂ ਲੱਭ ਰਹੀ ਹਾਂ ਜੀ, ਮੇਰੇ ਖਿਆਲ 'ਚ ਮੁਹੰਮਦ ਇਜਾਜ਼ ਅਲੀ ਜੀ, ਬਿਲਕੁਲ ਮੁਹੰਮਦ ਇਜਾਜ਼ ਅਲੀ ਸਾਡੇ ਨਾਲ ਮੌਜੂਦ ਨੇ। ਵਾਹ ਵਾਹ ਵਾਹ ਵਾਹ, ਜਿਸ ਵੇਲੇ ਹੀ ਮੈਂ ਕਮੈਂਟ 'ਤੇ ਕਲਿੱਕ ਕੀਤਾ ਹੈ ਅਤੇ ਫਿਰ ਜਨਾਬ ਪੋਸਟ 'ਤੇ ਸਾਨੂੰ ਵਾਪਸ ਜਾਣਾ ਪੈ ਗਿਆ। ਪਰਵੀਨ ਸਾਹਿਬਾ ਸਾਡੇ ਨਾਲ ਮੌਜੂਦ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਮੈਂ ਠੀਕ ਠਾਕ ਅਲਹਮਦੁਲਿਲਾ, ਬਿਹਤਰੀਨ। ਹਮੇਸ਼ਾ ਹੀ ਤੁਹਾਡੇ ਪ੍ਰੋਗਰਾਮ ਦਾ, ਤੁਹਾਡੀ ਸੋਹਣੀ ਜਿਹੀ ਆਵਾਜ਼ ਦਾ ਇੰਤਜ਼ਾਰ ਹੁੰਦਾ ਹੈ। ਮੈਂ ਸਦਕੇ ਮੈਂ ਵਾਰੀ ਸਾਰੀ ਦੀ ਸਾਰੀ, ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਜਿਉਂਦੇ ਵਾਸਤੇ ਰਹੋ, ਆਬਾਦ ਰਹੋ, ਸ਼ੁਕਰੀਆ ਜੀ। ਤੁਸੀਂ ਇੰਨੇ ਸਾਰੇ ਕਮੈਂਟ ਕਰਦੇ ਨੇ, ਪਹਿਲਾਂ ਕਮੈਂਟ ਲੱਭਣਾ ਔਖਾ ਹੋ ਗਿਆ। ਮੁਹੰਮਦ ਇਜਾਜ਼ ਅਲੀ ਸ਼ਰਕਪੁਰ ਸ਼ਰੀਫ ਤੋਂ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਮੈਂ ਠੀਕ ਠਾਕ ਅਲਹਮਦੁਲਿਲਾ, ਬਿਹਤਰੀਨ। ਖੁਸ਼ ਆਮਦੀਦ ਜੀ ਆਇਆਂ ਨੂੰ, ਸਭ ਦਾ ਭਲਾ ਅਤੇ ਸਭ ਦੀ ਖੈਰ ਹੋਵੇ। ਬਹੁਤ ਸ਼ੁਕਰੀਆ, ਆ ਗਈ ਹਾਂ, ਆਪ 'ਚ ਆ ਗਈ ਹਾਂ, ਆਪ ਲਓ ਜੀ ਆ ਗਈ, ਬਹੁਤ ਅੱਛੀ ਆਰ ਜੇ ਜ਼ੈਨਬ ਅਰਸ਼ਦ, ਬੜੀ ਮਿਹਰਬਾਨੀ ਜੀ। ਤੂਫਾਨ ਹਮੇਸ਼ਾ ਤਬਾਹੀ ਲੈ ਕੇ ਨਹੀਂ ਆਉਂਦੇ, ਕੁਝ ਤੁਹਾਡਾ ਰਸਤਾ ਸਾਫ਼ ਕਰਨ ਵਾਸਤੇ ਵੀ ਆਉਂਦੇ ਨੇ। ਓਏ ਹੋਏ ਹੋਏ, ਕਿਆ ਬਾਤ ਹੈ, ਗੁੱਡ ਮੋਰਨਿੰਗ, ਗੁੱਡ ਆਫਟਰਨੂਨ, ਓਕੇ ਜੀ, ਇਕੱਠਾ ਇਕੱਠਾ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਮਾਈ ਬੈਸਟ ਫਰੈਂਡਸ, ਤੁਸੀਂ ਆਪਣੇ ਦੋਸਤਾਂ ਨੂੰ ਸਲਾਮ ਦੇ ਰਹੇ ਹੋ, ਰਜ਼ਾ ਨੂੰ, ਐਸਨ ਨੂੰ, ਸਜਾਦ ਅਲੀ ਲਾਡਲਾ ਨੂੰ ਅਤੇ ਸਾਹੂ ਵੀਰ ਨੂੰ, ਸੁਪਰ ਸਟਾਰ, ਓਕੇ ਜੀ। ਮੁਹੰਮਦ ਤਾਰਿਕ ਸਾਹਿਬ ਸਾਡੇ ਨਾਲ ਮੌਜੂਦ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਰੱਬ ਤਾਲਾ ਤੁਹਾਨੂੰ ਆਬਾਦ ਰੱਖੇ, ਸਲਾਮਤ ਰੱਖੇ, ਬਹੁਤ ਸ਼ੁਕਰੀਆ ਤਾਰਿਕ ਬਾਈ, ਜਿਉਂਦੇ ਵਸਦੇ ਰਹੋ, ਆਬਾਦ ਰਹੋ। ਤਮਾਮ ਖੂਬਸੂਰਤ ਸਮਾਤਾਂ ਨੂੰ ਮੇਰੇ ਵੱਲੋਂ ਸਲਾਮ। ਕਵਲ ਨਾਜ਼ ਆ ਗਈਆਂ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ, ਸਲਾਮ ਅਲੈਕੁਮ, ਵੈਲਕਮ ਜੀ, ਜੀ ਆਇਆਂ ਨੂੰ, ਬੜੀ ਮਿਹਰਬਾਨੀ ਜੀ, ਵੈਲਕਮ, ਤੁਹਾਨੂੰ ਵੀ ਕਹਿੰਦੇ ਹਾਂ ਜੀ ਆਇਆਂ ਨੂੰ। ਮੇਰਾ ਹਾਲ ਪੁੱਛ ਰਹੇ ਹੋ, ਨਾਲ ਕਹਿ ਰਹੇ ਹੋ ਕਿ ਸਦਾ ਖੁਸ਼ ਰਹੋ ਅਤੇ ਆਬਾਦ ਰਹੋ, ਘਰ ਵਿੱਚ ਸਭ ਖੈਰੀਅਤ ਹੈ ਜੀ, ਅਲਹਮਦੁਲਿਲਾ, ਚੰਗਾ ਸ਼ੋਅ ਹੈ, ਸੋਹਣੀ ਆਵਾਜ਼ ਹੈ, ਥੈਂਕ ਯੂ ਸੋ ਮਚ ਜੀ, ਸਿਹਤ ਸਲਾਮਤੀ ਦੀ ਦੁਆ ਦਾ ਵੀ ਬਹੁਤ ਸ਼ੁਕਰੀਆ। ਅਕਬਰ ਖਾਨ ਆ ਗਏ ਕਰਾਚੀ ਤੋਂ, ਸਲਾਮ ਅਲੈਕੁਮ ਜੀ ਆਇਆਂ ਨੂੰ, ਮੇਰਾ ਹਾਲ ਪੁੱਛ ਰਹੇ ਹੋ, ਮੈਂ ਠੀਕ ਠਾਕ ਬਿਹਤਰੀਨ ਅਲਹਮਦੁਲਿਲਾ। ਨਾਲ ਅਕਬਰ ਖਾਨ ਕਹਿ ਰਹੇ ਨੇ ਕਿ ਤਮਾਮ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੁਝ ਲੋਕ ਕਿ ਜਿਹੜੇ ਹਮੇਸ਼ਾ ਸ਼ਿਕਾਇਤ ਕਰਦੇ ਨੇ, ਹਮੇਸ਼ਾ ਸ਼ਿਕਵੇ ਕਰਦੇ ਨੇ, ਉਹਨਾਂ ਨਾਲ ਕਿਸ ਤਰ੍ਹਾਂ ਡੀਲ ਕੀਤਾ ਜਾਏ? ਤੁਸੀਂ ਉਹਨਾਂ ਵਾਸਤੇ ਜਿੰਨੀ ਮਰਜ਼ੀ ਐਫਰਟ ਕਰ ਲਓ, ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲਓ, ਲੇਕਿਨ ਉਹਨਾਂ ਨੇ ਕੋਈ ਨਾ ਕੋਈ ਗਿਲਾ ਸ਼ਿਕਵਾ ਜਿਹੜਾ ਆਪਣੇ ਦਿਲ 'ਚ, ਆਪਣੇ ਜ਼ਿਹਨ 'ਚ ਰੱਖਣਾ ਹੁੰਦਾ ਹੈ, ਉਹਨਾਂ ਨੂੰ ਕਿਸ ਤਰ੍ਹਾਂ ਡੀਲ ਕੀਤਾ ਜਾਏ, ਇਸ ਹਵਾਲੇ ਨਾਲ ਗੱਲਬਾਤ ਕਰਾਂਗੇ, ਕੁਝ ਕੰਮ ਦੀਆਂ ਗੱਲਾਂ ਜਿਹੜੀਆਂ ਨੇ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਟੇ ਟਿਊਨ ਟੂ 101 FM ਰੇਡੀਓ ਪਾਕਿਸਤਾਨ, ਮੁੜ ਕੇ ਵਾਪਸ ਆਉਂਦੇ ਹਾਂ।

ਜਨਾਬ ਜੀ ਆਏ ਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ। ਹਮੇਸ਼ਾ ਗਿਲੇ ਸ਼ਿਕਵੇ ਕਰਨ ਵਾਲੇ ਲੋਕਾਂ ਨਾਲ ਕਿਸ ਤਰ੍ਹਾਂ ਡੀਲ ਕਰਦੇ ਹੋ ਤੁਸੀਂ, ਕਿਸ ਤਰ੍ਹਾਂ ਡੀਲ ਕਰਨਾ ਚਾਹੀਦਾ, ਇਸ ਹਵਾਲੇ ਨਾਲ ਪ੍ਰੋਗਰਾਮ 'ਚ ਅੱਜ ਗੱਲਬਾਤ ਰਹੇਗੀ। ਨਾਲ ਕੁਝ ਮੌਸਮ ਦੇ ਹਵਾਲੇ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਚੱਲੀਏ ਕਿ ਅੱਜ ਤੋਂ ਲੈ ਕੇ 5 ਸਤੰਬਰ ਤੱਕ ਲਾਹੌਰ ਸਮੇਤ ਪੰਜਾਬ ਭਰ 'ਚ ਬਾਰਿਸ਼ ਦੀ ਪੇਸ਼ਗੋਈ ਜਿਹੜੀ ਉਹ ਕੀਤੀ ਗਈ ਹੈ। PDMA ਪੰਜਾਬ ਦਾ ਮੂਨਸੂਨ ਦਾ ਜਨਾਬ 8ਵੇਂ ਸਪੈਲ ਦਾ ਉਹਨਾਂ ਨੇ ਅਲਰਟ ਜਿਹੜਾ ਉਹ ਜਾਰੀ ਕਰਤਾ ਹੈ ਅਤੇ ਕੱਲ੍ਹ ਤੋਂ, ਯਾਨੀ ਮਤਲਬ ਅੱਜ ਤੋਂ, ਅੱਜ ਦੇ ਦਿਨ ਤੋਂ 5 ਸਤੰਬਰ ਤੀਕਰ ਬੇਸ਼ਤਰ ਅਜ਼ਲਾ 'ਚ ਬਾਰਿਸ਼ਾਂ ਦੀ ਪੇਸ਼ਗੋਈ ਹੋਈ ਹੈ। ਆਪਣਾ ਬਹੁਤ ਜ਼ਿਆਦਾ ਧਿਆਨ ਖਿਆਲ ਰੱਖਿਆ ਕਰੋ ਜੀ। ਜਿਸ ਵੇਲੇ ਵੀ ਕਿਧਰੇ ਜਾਣਾ ਹੋਏ, ਮੌਸਮ ਬਾਰੇ ਜਾਣਕਾਰੀ ਬੜੀ ਜ਼ਰੂਰੀ ਹੁੰਦੀ ਹੈ, ਖਾਸ ਤੌਰ 'ਤੇ ਇਸ ਮੂਨਸੂਨ ਦੇ ਸੀਜ਼ਨ 'ਚ। ਕੁਝ ਮਜ਼ੀਦ ਗੱਲਾਂ ਬਾਤਾਂ ਵੀ ਕਰਾਂਗੇ ਅੱਜ ਦੇ ਦਿਨ ਦੇ ਹਵਾਲੇ ਨਾਲ, ਕੁਝ ਸਪੈਸ਼ਲ ਚੀਜ਼ਾਂ ਜਿਹੜੀਆਂ ਨੇ ਉਹ ਵੀ ਸ਼ੇਅਰ ਕਰਾਂਗੇ। ਥੈਂਕ ਯੂ ਸੋ ਮਚ ਜੀ ਇਨੋਸੈਂਟ ਪਰੀ ਅਤੇ ਗੁੜੀਆ, ਤੁਹਾਡੀ ਪਾਰਟੀਸਿਪੇਸ਼ਨ ਦਾ ਪ੍ਰੋਗਰਾਮ 'ਚ ਸ਼ਾਮਲ ਹੋਣ ਦਾ ਬਹੁਤ ਸ਼ੁਕਰੀਆ। ਹਮੇਸ਼ਾ ਜਿਹੜੇ ਵੀ ਗਿਲੇ ਸ਼ਿਕਵੇ ਕਰਦੇ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਹਾਲ 'ਤੇ ਛੱਡ ਦੇਣਾ ਚਾਹੀਦਾ ਹੈ। ਅੱਛਾ ਜੀ, ਠੀਕ ਹੋ ਗਿਆ। ਮੈਂ ਦੇਖਦੀ ਹਾਂ ਕਿ ਸਾਡੀ ਅੱਧੀ ਤੋਂ ਬਹੁਤੀ ਜ਼ਿੰਦਗੀ ਜਿਹੜੀ ਹੈ ਨਾ, ਉਹ ਕਿਸੇ ਦੂਸਰੇ ਨੂੰ ਖੁਸ਼ ਕਰਨ ਲਈ ਜਾਂ ਫਿਰ ਗਿਲੇ ਸ਼ਿਕਵੇ ਨੂੰ ਮੁਕਾਉਣ ਲਈ ਜਨਾਬ ਅਸੀਂ ਐਫਰਟਸ ਕਰਦੇ ਰਹੀਦਾ, ਅਸੀਂ ਹਮੇਸ਼ਾ ਕੋਸ਼ਿਸ਼ਾਂ ਕਰਦੇ ਰਹੀਦਾ। ਅਸੀਂ ਹਮੇਸ਼ਾ ਇਹ ਸਮਝੀਦਾ ਕਿ ਸਾਡੀ ਜ਼ਾਤ ਨਾਲ ਹਮੇਸ਼ਾ ਹਰ ਇੱਕ ਨੂੰ ਫਾਇਦਾ ਹੋਏ। ਕਿਧਰੇ ਕਿਧਰੇ ਅਸੀਂ ਆਪਣੀ ਜ਼ਾਤ ਦੀ ਵੀ ਨਫੀ ਕਰ ਦੇਈਦੀ ਹੈ, ਆਪਣੇ ਉੱਤੇ ਨਾ ਧਿਆਨ ਦੇਈਦਾ, ਨਾ ਸੋਚੀਦਾ, ਨਾ ਕੋਈ ਆਪਣਾ ਖਿਆਲ ਰੱਖੀਦਾ, ਬਲਕਿ ਦੂਸਰਿਆਂ ਵਾਸਤੇ ਹੀ ਐਫਰਟ 'ਚ ਸਾਡੀ ਜ਼ਿੰਦਗੀ ਜਿਹੜੀ ਉਹ ਲੰਘ ਜਾਂਦੀ ਹੈ। ਕੁਝ ਮੈਸੇਜਿਸ ਬੜੇ ਇੰਟਰਸਟਿੰਗ ਜਿਹੇ ਆ ਰਹੇ ਨੇ ਜੀ। ਪਰਵੀਨ ਸਾਹਿਬਾ ਨੇ ਕਿਹਾ ਹੈ ਕਿ ਜ਼ੈਨਬ, ਮੈਂ ਤਾਂ ਪਰਵਾਹ ਨਹੀਂ ਕਰਦੀ ਕਿਸੇ ਦੀ ਨਾਰਾਜ਼ਗੀ ਦੀ। ਹਾਂ, ਇਸ ਗੱਲ ਦੀ ਜ਼ਰੂਰ ਪਰਵਾਹ ਹੈ ਕਿ ਜ਼ੈਨਬ ਸਾਥੋਂ ਨਾਰਾਜ਼ ਨਾ ਹੋਏ। ਹੈ ਜੀ, ਮਤਲਬ ਮੈਂ ਕਿਉਂ ਤੁਹਾਡੇ ਤੋਂ ਨਾਰਾਜ਼ ਹੋਣਾ ਹੈ? ਮੈਂ ਇਸ ਲਈ ਨਾਰਾਜ਼ ਹੋਣਾ ਕਿ ਤੁਸੀਂ ਸਾਨੂੰ ਮੈਸੇਜ ਕਰਦੇ ਹੋ। ਹੈ ਜੀ, ਵੈਸੇ ਨਾਰਾਜ਼ ਹੋਣ ਦੀ ਨਾ ਵਜ੍ਹਾ ਕੋਈ ਨਾ ਕੋਈ ਲੱਭ ਲੈਂਦਾ, ਜਿਨ੍ਹਾਂ ਨੇ ਨਾਰਾਜ਼ ਹੋਣਾ ਹੋਏ ਨਾ ਉਹ ਵਜ੍ਹਾ ਵੀ ਲੱਭ ਲੈਂਦੇ ਨੇ। ਹੋ ਸਕਦਾ ਪਰਵੀਨ ਸਾਹਿਬਾ, ਹੁਣ ਮੈਂ ਵਜ੍ਹਾ ਵੀ ਲੱਭ ਲਈ ਹੈ ਕਿ ਅਗਰ ਮੈਂ ਤੁਹਾਡੇ ਤੋਂ ਨਾਰਾਜ਼ ਹੋਣਾ ਹੋਏ ਤਾਂ ਵਜ੍ਹਾ ਕੀ ਹੋ ਸਕਦੀ ਹੈ? ਉਹ ਇਹ ਹੋ ਸਕਦੀ ਹੈ ਕਿ ਤੁਸੀਂ ਸਾਨੂੰ ਲਾਈਵ ਕਾਲ ਨਹੀਂ ਕਰਦੇ। ਹਾਂਜੀ, ਅਮਾਰਾ ਬੇਗ ਨੂੰ ਤਮਾਮ ਲਿਸਨਰਸ ਨੂੰ ਸਲਾਮ ਪਹੁੰਚ ਗਿਆ। ਫਿਰੋਜ਼ ਆਲਮ ਜਾਨ ਸਾਨੂੰ ਸੁਣਦੇ, ਵੈਲਕਮ ਟੂ ਦਾ ਸ਼ੋਅ, ਬਹੁਤ ਸ਼ੁਕਰੀਆ। ਹਮੇਸ਼ਾ ਹੀ ਪ੍ਰੋਗਰਾਮ ਮੌਸਮ ਹੁੰਦਾ ਹੈ, ਸਾਊਦੀ ਅਰੇਬੀਆ ਤੋਂ ਸ਼ਾਮਲ ਹੁੰਦੇ ਹੋ, ਜਜ਼ਾਕ ਅੱਲਾ ਜੀ। ਇੰਨੀਆਂ ਸਾਰੀਆਂ ਦੁਆਵਾਂ ਤੁਸੀਂ ਦਿੰਦੇ ਹੋ, ਹਮੇਸ਼ਾ ਹੀ ਆਉਂਦੇ ਹੋ। ਹਮਦੁੱਲਾ ਮਲਕ ਖੇਲ ਸਾਨੂੰ ਸੁਣਦੇ ਨੇ ਕੋਇਟਾ ਤੋਂ, ਵੈਲਕਮ ਟੂ ਦਾ ਸ਼ੋਅ, ਬਹੁਤ ਸ਼ੁਕਰੀਆ ਹਮਦੁੱਲਾ। ਕਹਿ ਰਹੇ ਹੋ ਕਿ ਦੂਜਿਆਂ ਦੀਆਂ ਗਲਤੀਆਂ ਤੋਂ ਸਾਨੂੰ ਸਿੱਖਣਾ ਚਾਹੀਦਾ। ਜ਼ਿੰਦਗੀ ਇੰਨੀ ਵੀ ਵੱਡੀ ਨਹੀਂ ਹੈ ਕਿ ਸਾਰੀਆਂ ਗਲਤੀਆਂ ਅਸੀਂ ਆਪ ਕਰੀਏ। ਵੈਰੀ ਗੁੱਡ ਫਿਰੋਜ਼ ਆਲਮ ਜਾਨ, ਬਹੁਤ ਸ਼ੁਕਰੀਆ ਜੀ। ਤੁਸੀਂ ਇੱਕ ਸੋਹਣੀ ਜਿਹੀ ਫੋਟੋ ਜਿਹੜੀ ਹੈ ਬਣਾਈ ਹੈ, ਲੇਕਿਨ ਮੇਰੇ ਪ੍ਰੋਗਰਾਮ ਦਾ ਨਾਂ ਇਹ ਨਹੀਂ ਹੈ ਜਿਹੜਾ ਤੁਸੀਂ ਇਹਦੇ 'ਤੇ ਲਿਖਿਆ ਹੈ। ਮੁਹੰਮਦ ਨਈਮ ਟੇਲਰ, ਗੁੱਡ ਸ਼ੋਅ, ਬਹੁਤ ਸ਼ੁਕਰੀਆ। ਆਪ ਸਲਾਮਤ ਰਹੋ, ਖੁਸ਼ ਰਹੋ, ਥੈਂਕ ਯੂ ਸੋ ਮਚ। ਨਜ਼ੀਰ ਖੋਸੋ ਆ ਗਏ ਸੋਹਬਤਪੁਰ ਬਲੋਚਿਸਤਾਨ ਤੋਂ, ਥੈਂਕ ਯੂ ਜੀ। ਨਾਲ ਨਾਲ ਤੁਹਾਡੇ ਅਤੇ ਨਾਲ ਨਾਲ ਸਾਡੇ ਐਫ ਐਮ 101 ਲਾਹੌਰ ਫਰੋਮ ਸਾਊਦੀ ਅਰੇਬੀਆ, ਬਹੁਤ ਸ਼ੁਕਰੀਆ। ਨੰਬਰ 1 ਸ਼ੋਅ ਹੈ ਐਫ ਐਮ 101 ਲਾਹੌਰ ਦਾ। ਤੁਸੀਂ ਕਹਿ ਰਹੇ ਹੋ ਕਿ ਜਿਸ ਵੇਲੇ ਵੀ ਤੁਹਾਡਾ ਪ੍ਰੋਗਰਾਮ ਅਸੀਂ ਸੁਣੀਦਾ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਅਸੀਂ ਪਰਦੇਸ਼ 'ਚ ਨਹੀਂ ਲਾਹੌਰ 'ਚ ਮੌਜੂਦ ਹਾਂ। ਇਹ 2 ਘੰਟੇ ਲਈ ਤਾਂ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਅਸੀਂ ਪਾਕਿਸਤਾਨ ਪਹੁੰਚ ਗਏ ਹਾਂ। ਬਹੁਤ ਅੱਛਾ ਪ੍ਰੋਗਰਾਮ ਹੈ ਤੁਹਾਡਾ, ਅਸੀਂ ਤੁਹਾਡੇ ਪ੍ਰੋਗਰਾਮ ਨੂੰ ਹਮੇਸ਼ਾ ਹੀ ਪਸੰਦ ਕਰਦੇ ਹਾਂ। ਰੱਬ ਤਾਲਾ ਤੁਹਾਨੂੰ ਸਲਾਮਤ ਰੱਖੇ, ਆਬਾਦ ਰੱਖੇ, ਕੋਈ ਗਮ ਨੇੜੇ ਨਾ ਆਏ, ਕੋਈ ਪਰੇਸ਼ਾਨੀ ਨਾ ਹੋਏ। ਨੇਕ ਦੁਆਵਾਂ, ਨੇਕ ਤਮੰਨਾਵਾਂ ਦਾ ਬਹੁਤ ਸ਼ੁਕਰੀਆ ਜੀ। ਤੁਸੀਂ ਵੀ ਪੇਜ 'ਤੇ ਆ ਸਕਦੇ ਹੋ, ਸ਼ਾਮਿਲ ਹੋ ਸਕਦੇ ਹੋ ਐਫ ਐਮ 101 ਲਾਹੌਰ ਦੇ ਪੇਜ 'ਤੇ। ਉਸ ਤੋਂ ਇਲਾਵਾ ਤੁਸੀਂ ਮੈਸੇਜਿਸ ਆਪਣੇ ਘੱਲ ਸਕਦੇ ਹੋ 4471 'ਤੇ। ਆਪਣੇ ਮੋਬਾਈਲ ਫੋਨ ਦੇ ਕ੍ਰੀਏਟ ਜਾਂ ਰਾਈਟ ਮੈਸੇਜ ਆਪਸ਼ਨ 'ਚ ਜਾਇਆ ਜੇ 101 ਲਿਖੋ, ਸਪੇਸ ਦਿਓ, ਨਾ ਸੁਨਿਆ ਲਿਖੋ, ਅਤੇ ਆਪਣੇ ਮੈਸੇਜਿਸ ਨੂੰ ਘੱਲ ਦਿਓ 4471 'ਤੇ। ਸਟੇ ਟਿਊਨ ਟੂ 101 ਐਫ ਐਮ ਰੇਡੀਓ ਪਾਕਿਸਤਾਨ। 1:00 ਹੋ ਗਏ 36 ਮਿੰਟ, 3 ਵਜੇ ਤਾਈਂ ਤੁਹਾਡਾ ਸਾਡਾ ਸਾਥ ਹੈ ਜੀ। ਤੁਹਾਡੇ ਨਾਲ ਮੁਖਾਤਿਬ ਤੇ ਮੌਜੂਦ ਹੈ ਤੁਹਾਡੀ ਆਪਣੀ ਆਰਜ਼ੇ ਤੇ ਮੇਜ਼ਬਾਨ ਜ਼ੈਨਬ ਅਰਸ਼ਦ।

0: ਜੀ ਜਨਾਬ ਜੀ ਇਹਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀ। ਤੁਸੀਂ ਕਹਿ ਰਹੇ ਹੋਗੇ ਕਿ ਜਨਾਬ ਗਾਣੇ 'ਤੇ ਗਾਣਾ, ਗਾਣੇ 'ਤੇ ਗਾਣਾ, ਗਾਣੇ 'ਤੇ ਗਾਣਾ, ਹੈਂਜੀ। ਕਦੀ ਕਦੀ ਐਸਾ ਹੋ ਵੀ ਜਾਂਦਾ, ਲਾਈਵ ਪ੍ਰੋਗਰਾਮ ਹੈ, ਕੁਝ ਨਾ ਕੁਝ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ, ਜਿਨ੍ਹਾਂ ਨੂੰ ਲੱਭਣਾ ਸਾਡੇ ਵਾਸਤੇ ਬੜਾ ਜ਼ਰੂਰੀ ਹੁੰਦਾ ਹੈ। ਟਾਈਮਲੀ ਬਹੁਤ ਸਾਰੇ ਕੰਮ ਕਰਨੇ ਬੜੇ ਜ਼ਰੂਰੀ ਹੁੰਦੇ ਨੇ, ਕਿਉਂਕਿ ਰਿਕੁਆਇਰਮੈਂਟ ਹੁੰਦੀ ਹੈ ਜੀ ਹਰ ਗੱਲ ਦੀ। ਤਾਂਹੀਓ ਜਨਾਬ ਅਸੀਂ ਵੀ ਕੁਝ ਨਾ ਕੁਝ ਕੋਸ਼ਿਸ਼ਾਂ 'ਚ ਨਾਲ ਨਾਲ ਲੱਗੇ ਹੋਏ ਸੀ। ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਇਸ ਗੀਤ 'ਤੇ ਬੋਲ ਲਈਏ, ਸਾਡੇ ਲਿਸਨਰ ਜਿਹੜੇ ਨੇ ਨਾ ਉਹ ਪਰੇਸ਼ਾਨ ਨਾ ਹੋਣ ਕਿ ਜ਼ੈਨਬ ਪਤਾ ਨਹੀਂ ਕਿੱਧਰ ਚਲੀ ਗਈ ਹੈ, ਪਤਾ ਨਹੀਂ ਰੋਟੀ ਛੋਟੀ ਖਾਣ ਚਲੀ ਗਈ ਹੈ, ਹੈਂਜੀ। ਅੱਛਾ ਜੀ, ਗੱਲਬਾਤ ਰਹੀ ਪ੍ਰੋਗਰਾਮ 'ਚ ਸ਼ਮੂਲੀਅਤ ਦੀ, ਥੈਂਕ ਯੂ ਸੋ ਮਚ ਜੀ, ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਹੋ, ਬਹੁਤ ਸਾਰੀ ਮੁਹੱਬਤ ਚਾਹਤ ਦਿੰਦੇ ਹੋ ਹਮੇਸ਼ਾ ਹੀ ਜਿਸ ਵੇਲੇ ਵੀ ਆਉਂਦੇ ਹੋ। ਸਾਨੂੰ ਕਿਹਾ ਗਿਆ ਕਿ ਹੁਣ ਇਹ ਪੋਸਟਰ ਲੱਗ ਜਾਏਗਾ, ਅੱਛਾ ਜੀ ਜ਼ਰੂਰ ਇਸ ਨੂੰ ਅਸੀਂ ਅਪਰੂਵ ਕਰਾਵਾਂਗੇ, ਜੇ ਅਪਰੂਵ ਹੋ ਗਿਆ ਤਾਂ ਇਸ ਨੂੰ ਪੇਜ 'ਤੇ ਵੀ ਲਾਵਾਂਗੇ, ਠੀਕ ਹੈ ਜੀ। ਲੇਕਿਨ ਐਸਾ ਨਹੀਂ ਹੈ ਕਿ ਮੈਂ ਇਸ ਨੂੰ ਆਪਣੇ ਕੋਲ ਮਹਿਫੂਜ਼ ਨਹੀਂ ਕਰਾਂਗੀ, ਤੁਸੀਂ ਇੰਨੀ ਮਿਹਨਤ ਨਾਲ ਇਸ ਨੂੰ ਡਿਜ਼ਾਇਨ ਕੀਤਾ ਹੈ ਅਤੇ ਮੈਂ ਇਹਨੂੰ ਜ਼ਰੂਰ ਮਹਿਫੂਜ਼ ਕਰਾਂਗੀ, ਫਿਰੋਜ਼ ਆਲਮ। ਅੱਛਾ ਜੀ, ਉਸਮਾਨ ਅਲੀ ਕਹਿ ਰਹੇ ਨੇ ਕਿ ਆਰਜ਼ ਵਸੀਮ ਅਤੇ ਜ਼ੈਨਬ ਅਰਸ਼ਦ ਦੇ ਸ਼ੋਅ ਲਈ ਤਮਾਮ ਲਿਸਨਰਸ ਦੀ ਤਰਫੋਂ ਅਸੀਂ ਆਪ ਰਿਕੁਐਸਟ ਕਰਾਂਗੇ। ਹਾਏ ਹਾਏ ਹਾਏ, ਅੱਛਾ ਬਾਕੀ ਲੋਕ ਵੀ ਕਮੈਂਟ ਕਰਨ, ਰਿਕੁਐਸਟ ਜਮ੍ਹਾਂ ਕਰੋ, ਠੀਕ ਹੋ ਗਿਆ ਜੀ। ਜੀ ਅਲਹਮਦੁਲਿਲਾ, ਜਿਸ ਇਦਾਰੇ 'ਚ ਅਸੀਂ ਕੰਮ ਕਰਦੇ ਹਾਂ, ਇੰਨੇ ਵਰੇ ਮੈਂ ਇੱਥੇ ਲੰਘਾਏ ਨੇ, ਇੰਨੇ ਵਰੇ ਇੱਥੇ ਗੁਜ਼ਾਰੇ ਨੇ, ਅਤੇ ਅਲਹਮਦੁਲਿਲਾ ਅਲਹਮਦੁਲਿਲਾ ਬਹੁਤ ਜ਼ਿਆਦਾ ਜਨਾਬ ਸਾਨੂੰ ਇਸਰਾਰ ਨਹੀਂ ਕਰਨਾ ਪੈਂਦਾ, ਬਹੁਤ ਜ਼ਿਆਦਾ ਜ਼ਿੱਦ ਨਹੀਂ ਕਰਨੀ ਪੈਂਦੀ। ਅਗਰ ਅਸੀਂ ਕੋਈ ਗੱਲ ਕਹੀਏ ਤਾਂ ਜਨਾਬ ਸਭ ਰਿਗਾਰਡ ਕਰਦੇ ਨੇ, ਸਭ ਵੈਸਾ ਹੀ ਕਰਦੇ ਨੇ, ਅਤੇ ਇਨਸ਼ਾਅੱਲਾ ਤਾਲਾ ਜ਼ਰੂਰ ਛੇਤੀ ਤੁਸੀਂ ਕੋਈ ਨਾ ਕੋਈ ਕੰਬਾਈਨ ਸ਼ੋਅ ਜ਼ਰੂਰ ਸੁਣੋਗੇ। ਟੌਪਿਕ ਕੀ ਆਈ ਤੁਹਾਡਾ ਅੱਜ ਦਾ? ਟੌਪਿਕ ਹੈ ਸਾਡਾ ਕਿ ਹਮੇਸ਼ਾ ਲੋਕ ਗਿਲੇ ਸ਼ਿਕਵੇ ਕਰਦੇ ਨੇ, ਜਿਹੜੇ ਹਮੇਸ਼ਾ ਗਿਲੇ ਸ਼ਿਕਵੇ ਕਰਦੇ ਨੇ ਉਹਨਾਂ ਨਾਲ ਕਿੱਦਾਂ ਡੀਲ ਕਰਦੇ ਹੋ, ਉਹਨਾਂ ਨਾਲ ਕੀ ਕਰਨਾ ਚਾਹੀਦਾ? ਦੋ ਵੱਜ ਕੇ ਅੱਠ ਮਿੰਟ ਹੋ ਗਏ ਨੇ ਜਨਾਬ, ਮੈਂ ਸੋਚ ਰਹੀ ਹਾਂ ਕਿ ਇੱਕ ਦੋ ਕਾਲਸ ਅਸੀਂ ਲੈ ਹੀ ਲੈਂਦੇ ਹਾਂ, ਕੀ ਖਿਆਲ ਹੈ? ਮੁਹੰਮਦ ਨਈਮ ਟੇਲਰ, ਥੈਂਕ ਯੂ ਸੋ ਮਚ, 101 ਨਾਲ ਮੁਹੱਬਤਾਂ ਦਾ ਚਾਹਤਾਂ ਦਾ ਜੀ। ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ ਐਂਡ ਅਸਲਾਮ ਅਲੈਕੁਮ 101, ਕੈਸਾ ਜੀ ਸੁਣਨੇ ਵਾਲੋ ਕੋ ਮੇਰੀ ਤਰਫ ਸੇ ਹਸਤਾ ਮੁਸਕੁਰਾਤਾ ਹੁਆ। ਅਸਲਾਮ ਅਲੈਕੁਮ ਜਨਾਬ ਜੀ, ਕੈਸੇ ਹੋ ਤੁਸੀਂ?
0: ਅਲਹਮਦੁਲਿਲਾ ਠੀਕ ਠਾਕ, ਵਧੀਆ।
1: ਸਾਰੂ ਵੇਖ ਲੋ, ਮੁਹੱਬਤਾਂ ਸੱਚੀਆਂ ਨੇ ਨਾ?
0: ਜੀ ਬਿਲਕੁਲ ਐਸਾ ਹੀ ਹੈ ਜੀ, ਫਟਾਫਟ ਆ ਗਏ
1: ਮਾਸ਼ਾਅੱਲਾ। ਇਧਰੋਂ ਤੁਸੀਂ ਕਿਹਾ ਤੇ ਇਧਰ ਨਾਲ ਹੀ ਅਸੀਂ ਆ ਗਏ
0: ਜੀ ਜੀ, ਮਾਸ਼ਾਅੱਲਾ।
1: ਮਤਲਬ ਹੈ ਹੀ ਬੜਾ ਅੱਛਾ ਹੈ, ਬਹੁਤ ਪਿਆਰਾ ਹੈ,
0: ਖੁਸ਼ ਰਹੋ ਜੀ।
1: ਤੇ ਮੈਂ ਸੁਣ ਰਹੀ ਹਾਂ ਤੇ ਆਰਜੇ ਵਸੀਮ ਸਾਹਿਬ ਵੀ ਸ਼ੋਅ ਇਸ ਵਕਤ ਸੁਣ ਰਹੇ ਨੇ, ਤੇ ਉਹਨਾਂ ਨੂੰ ਮੇਰੀ ਤਰਫੋਂ ਬਹੁਤ ਬਹੁਤ ਅਸਲਾਮ ਅਲੈਕਮ, ਔਰ ਬੜਾ ਅੱਛਾ ਲੱਗ ਰਿਹਾ ਕਿ ਉਹ ਸ਼ੋਅ ਸੁਣ ਰਹੇ ਨੇ ਇਸ ਵਕਤ।
0: ਜੀ ਜੀ, ਉਹ ਹਮੇਸ਼ਾ ਸੁਣਦੇ ਨੇ ਤੇ ਕਮੈਂਟਸ ਵੀ ਕਰਦੇ ਨੇ, ਹਾਲਾ ਉਹ ਸਾਨੂੰ ਮੈਸੇਜ ਵੀ ਕਰ ਸਕਦੇ ਨੇ, ਲੇਕਿਨ ਕਮੈਂਟਸ ਕਰਨਾ ਨਾ ਮੇਰੇ ਵਾਸਤੇ, ਮੈਂ ਕਹਿੰਦੀ ਹਾਂ ਕਿ ਹੋਰ ਵੀ ਚੰਗੀ ਗੱਲ ਲੱਗਦੀ ਹੈ ਕਿ ਪੇਜ 'ਤੇ ਆ ਕੇ ਸਾਨੂੰ ਐਪਰੀਸ਼ੀਏਟ ਕਰਦੇ ਨੇ
1: ਜੀ। ਤੇ ਜ਼ੈਨਬ ਜੀ, ਆ ਜਾਈਏ ਤੁਹਾਡੇ ਟੌਪਿਕ ਵੱਲ, ਕਿ ਗਿਲੇ ਸ਼ਿਕਵੇ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ। ਦੇਖੋ ਮੈਂ ਅਕਸਰ ਹੀ ਮੈਂ ਸੁਣਦੀ ਰਹਿੰਦੀ ਹਾਂ ਤੇ ਤੁਸੀਂ ਗਾਣੇ ਦੀ ਫਰਮਾਇਸ਼ ਕਰਦੇ ਹੋ, ਨਹੀਂ ਪਲੇ ਗਾਣਾ ਹੁੰਦਾ, ਲੋਕ ਗਿਲੇ ਸ਼ਿਕਵੇ ਕਰਨ ਬੈਠ ਜਾਂਦੇ ਨੇ, ਲੋ ਜੀ ਅਸੀਂ ਤਾਂ ਫਰਮਾਇਸ਼ ਕੀਤੀ, ਤੁਸੀਂ ਗਾਣਾ ਹੀ ਨਹੀਂ ਪਲੇ ਕੀਤਾ। ਦੇਖੋ ਜੀ, ਇਹ ਹੋ ਸਕਦਾ ਤੁਹਾਨੂੰ ਗਾਣਾ ਮਿਲਿਆ ਨਹੀਂ, ਜਾਂ ਤੁਹਾਡੇ ਕੋਲ ਟਾਈਮ ਦੀ ਕਮੀ ਹੋਈ, ਟਾਈਮ ਨਹੀਂ ਗਾਣਾ ਪਲੇ ਕਰਨ ਜੋਗਾ। ਗਿਲੇ ਸ਼ਿਕਵੇ ਨਹੀਂ ਕਰਨੇ ਚਾਹੀਦੇ, ਇਹ ਮਤਲਬ ਗਾਣੇ ਦੀ ਹੋਏ ਵਜ੍ਹਾ ਜਾਂ ਹੋਰ ਵੀ ਕੋਈ ਘਰੇਲੂ ਮਸਲੇ, ਕੋਈ ਗੱਲਾਂ ਬਾਤਾਂ, ਤੇ ਗਿਲੇ ਸ਼ਿਕਵੇ ਨਹੀਂ ਕਰਨੇ ਚਾਹੀਦੇ।
0: ਕੋਈ ਕਰੇ ਸ਼ਮੀਮ ਆਪੀ ਤੇ ਉਹਨਾਂ ਨਾਲ ਫਿਰ ਕੀ ਕਰਨਾ ਚਾਹੀਦਾ?
1: ਬਸ ਪਿਆਰ ਮੁਹੱਬਤ ਨਾਲ ਉਹਨਾਂ ਨੂੰ ਸਮਝਾਓ ਕਿ ਕੋਈ ਗੱਲ ਨੀ, ਅਗਰ ਤੁਹਾਡਾ ਕੰਮ ਨਹੀਂ ਹੋਇਆ ਤੇ ਆਇੰਦਾ ਤਾਂ ਅੱਗੋ ਕੰਮ ਤੁਹਾਡਾ ਹੋ ਜਾਏਗਾ, ਤੁਹਾਡਾ ਮਸਲਾ ਜਿਹੜਾ ਕੰਮ ਪੂਰਾ ਹੋ ਜਾਏਗਾ। ਗਿਲੇ ਸ਼ਿਕਵੇ ਨਹੀਂ ਕਰਨੇ ਚਾਹੀਦੇ, ਬਿਲਕੁਲ ਵੀ ਨਹੀਂ। ਮੈਂ ਅਕਸਰ ਹੀ ਜ਼ੈਨਬ ਜੀ, ਮੈਂ ਗਾਣੇ ਦੀ ਫਰਮਾਇਸ਼ ਮੈਂ ਕਰਦੀ ਵੀ ਨਹੀਂ, ਅਗਰ ਕਰਾਂ ਤੇ ਕਰਨੀ ਹੈ ਤੇ ਨਹੀਂ ਵੀ ਪਲੇ ਹੁੰਦਾ ਤੇ ਫਿਰ ਵੀ ਕੋਈ ਗੱਲ ਨੀ, ਨਾਰਾਜ਼ਗੀ ਕੋਈ ਨਾਰਾਜ਼ਗੀ ਨਹੀਂ ਹੁੰਦੀ।
0: ਸਦਕੇ ਜਾਵਾਂ ਜੀ,
1: ਤੇ ਸਾਰੇ ਜਿਹੜੇ ਨੇ ਇਹਨਾਂ ਨੂੰ ਗਿਲੇ ਸ਼ਿਕਵੇ ਨਹੀਂ ਕਰਨੇ ਚਾਹੀਦੇ ਕਿਸੇ ਦੇ ਵੀ,
0: ਠੀਕ ਹੋ
1: ਗਿਆ। ਤੇ ਬਾਕੀ ਸਾਡੇ ਤਾਰਿਕ ਭਾਈ ਕੋਈ ਦੁਆਲੇ ਸੁਣਦੇ ਨੇ
0: ਜੀ,
1: ਆਪਣਾ ਜਿਹੜੇ ਨੇ ਸਾਡੇ ਐਨੀ ਭਾਈ ਨੇ ਸੁਣ ਰਹੇ ਨੇ
0: ਜੀ,
1: ਔਰ ਫਰੀ ਵੀ ਸੁਣ ਰਹੀ ਹੈ ਬੁਰਜੀ ਤੋਂ ਹਮਾਰਾ ਬੇਕ, ਔਰ ਸਭ ਸੁਣਨੇ ਵਾਲਿਆਂ ਨੂੰ ਮੇਰੀ ਤਰਫੋਂ ਬਹੁਤ ਬਹੁਤ ਅਸਲਾਮ ਅਲੈਕਮ।
0: ਤੇ
1: ਜ਼ੈਨਬ ਜੀ, ਤੁਸੀਂ ਗਾਣਾ ਖੁਦ ਹੀ ਪਲੇ ਕਰ ਦੇਣਾ, ਮੈਂ ਗਾਣੇ ਦੀ ਫਰਮਾਇਸ਼ ਨਹੀਂ ਕਰਦੀ, ਕਿਉਂਕਿ ਜਿਸ ਗਾਣੇ ਦੀ ਮੈਂ ਫਰਮਾਇਸ਼ ਕਰਾਂ ਉਹ ਹੋ ਸਕਦਾ ਉਹ ਨਾ ਪਲੇ ਹੋ ਸਕੇ।
0: ਚਲੋ ਜੀ, ਜ਼ਰੂਰ
1: ਤੁਸੀਂ ਖੁਦ ਹੀ ਪਲੇ ਕਰ ਦੇਣਾ,
0: ਜ਼ਰੂਰ
1: ਤੁਸੀਂ ਕਰੋਗੇ ਤਾਂ ਸੁਮੈਰਾ ਵੀ ਮੇਰੇ ਕੋਲ ਬੈਠੀ ਹੈ, ਹੁਮੈਰਾ ਵੀ ਨੇ,
0: ਅਸੀਂ
1: ਖੁਸ਼ ਹੋ ਜਾਣਗੀਆਂ।
0: ਬਹੁਤ ਸ਼ੁਕਰੀਆ ਇਹਨਾਂ ਦਾ, ਬਹੁਤ ਸਾਰਾ ਸਲਾਮ ਇਹਨਾਂ ਨੂੰ, ਆਪਣਾ ਖਿਆਲ ਰੱਖੋ ਸ਼ਮੀਮਾ ਵੀ।
1: ਅੱਲਾ ਹਾਫਿਜ਼ ਜੀ, ਖੁਦਾ ਹਾਫਿਜ਼, ਥੈਂਕ ਯੂ ਜੀ।
0: ਸ਼ਮੀਮ ਆਪੀ ਸਾਡੇ ਨਾਲ ਮੌਜੂਦ ਰਹੀਆਂ, ਬਹੁਤ ਹੀ ਸਾਦਗੀ ਨਾਲ, ਬਹੁਤ ਹੀ ਮਾਸੂਮੀਅਤ ਨਾਲ, ਬਹੁਤ ਹੀ ਅਪਣਾਈਅਤ ਨਾਲ ਤੁਸੀਂ ਇਸ ਗੱਲ ਨੂੰ ਕਿਹਾ ਹੈ ਕਿ ਗਿਲੇ ਸ਼ਿਕਵੇ ਨਹੀਂ ਕਰਨੇ ਚਾਹੀਦੇ, ਅਤੇ ਤੁਹਾਡੀ ਗੱਲ ਤੋਂ ਹੀ ਇਸ ਗੱਲ ਦੀ ਝਲਕ ਜਿਹੜੀ ਉਹ ਨਜ਼ਰ ਵੀ ਆ ਰਹੀ ਹੈ ਕਿ ਤੁਸੀਂ ਐਸਾ ਬਿਲਕੁਲ ਵੀ ਨਹੀਂ ਕਰਦੇ। ਬਿਲਕੁਲ ਐਸਾ ਮੈਂ ਵੀ ਐਕਸਪੀਰੀਅੰਸ ਕੀਤਾ ਕਿ ਬਹੁਤ ਦਫ਼ਾ ਅਗਰ ਤੁਸੀਂ ਰਿਕੁਐਸਟ ਵੀ ਕੀਤੀ ਹੈ ਅਤੇ ਕਦੇ ਤੁਸੀਂ ਸ਼ਿਕਵਾ ਨਹੀਂ ਕੀਤਾ ਕਿ ਮੇਰਾ ਗਾਣਾ ਨਹੀਂ ਪਲੇ ਹੋਇਆ, ਦੁਬਾਰਾ ਤੁਸੀਂ ਇਸ ਗੱਲ ਨੂੰ ਰਿਪੀਟ ਹੀ ਨਹੀਂ ਕੀਤਾ, ਜਿਹੜੀ ਬੜੀ ਚੰਗੀ ਗੱਲ ਹੁੰਦੀ ਹੈ ਜੀ। ਅਸਲਾਮ ਅਲੈਕੁਮ। ਮੈਂ ਠੀਕ ਠਾਕ, ਸਾਡੇ ਹਾਲ ਠੀਕ ਨੇ, ਤੁਸੀਂ ਠੀਕ ਹੋ? ਅਲਹਮਦੁਲਿਲਾ। ਜਿਹੜਾ ਪਿਛਲੇ ਹਫਤੇ ਕੱਪ ਮਿਲਿਆ ਸੀ ਉਹ ਅੱਜ ਸ਼ਮੀਮ ਆਪੇ ਨੂੰ ਦੇ ਦਿਓ। ਅੱਛਾ, ਨਹੀਂ ਮਜ਼ਾਕ ਕਰ ਰਹੀ ਹਾਂ, ਉਹ ਪਹਿਲੀ ਕਾਲ ਸੀ ਨਾ ਅੱਜ ਉਹਨਾਂ ਦੀ, ਮੈਂ ਕਿਹਾ ਅੱਜ ਕੱਪ ਉਹਨਾਂ ਨੂੰ ਦੇ ਦਿਓ, ਠੀਕ ਹੈ? ਸਾਡੇ ਕੋਲ ਹੋਰ ਕੀ ਹੋ ਸਕਦਾ। ਅੱਛਾ, ਅਲਹਮਦੁਲਿਲਾ। ਕੋਈ ਸ਼ਿਕਵਾ ਸ਼ਿਕਾਇਤ ਕਰੇ, ਗਿਲਾ ਕਰੇ ਤੇ ਕੀ ਕਰਦੇ ਹੋ?
2: ਬਸ ਅਗਰ ਕਪੂਰ ਮੇਰਾ ਤੇਰਾ ਮੁਝੇ ਉਹ ਬਿਲਕੁਲ ਹਮ ਬੋਲੇ ਕਿ ਬਾਕੀ ਆਪ ਗਿਲਾ ਹਰ ਸਰਾ ਕੋਪੇ।
0: ਅੱਛਾ, ਹੋਰ ਕੁਛ ਕਹਿਣਾ ਚਾਹੁੰਦੇ
2: ਹੋ? ਸਕਤਾ ਹੈ ਸੱਚ ਬੋਲਨੇ ਸੇ ਆਪ ਯਾਰਾ ਦੋਸਤ ਨਾ ਬਣੇ, ਲੇਕਿਨ ਜੋ ਬਣੇਗਾ ਉਹ ਸੱਚਾ ਦੋਸਤ ਹੋਏਗਾ।
0: ਅਰੇ ਵਾਹ ਵਾਹ ਵਾਹ, ਕਿਆ ਬਾਤ ਹੈ, ਸੋਹਣੀ ਗੱਲ। ਬਿਲਕੁਲ ਜੀ, ਥੈਂਕ ਯੂ ਸੋ ਮਚ, ਅੱਲਾ ਹਾਫਿਜ਼। ਸੱਚ ਬੋਲ ਕੇ ਹੋ ਸਕਦਾ ਤੁਹਾਡੇ ਬਹੁਤੇ ਦੋਸਤ ਨਾ ਬਣਨ, ਲੇਕਿਨ ਜੋ ਬਣੇਗਾ ਉਹ ਸੱਚਾ ਹੋਏਗਾ। ਕਿਆ ਬਾਤ ਹੈ ਜੀ। ਅਸਲਾਮ ਅਲੈਕੁਮ
3: ਜੀ। ਵਾਲੇਕੁਮ ਸਲਾਮ, ਕੀ ਹਾਲ ਹੈ ਆਪੀ ਜੀ? ਠੀਕ ਠਾਕ ਜੀ?
0: ਮੈਂ ਠੀਕ ਠਾਕ ਜੀ, ਤੁਸੀਂ ਠੀਕ ਹੋ ਸ਼ਹਿਜ਼ਾਦ ਭਾਈ?
3: ਹਾਂਜੀ, ਦੁਆਵਾਂ ਤੁਹਾਡੀਆਂ ਮਾਸ਼ਾਅੱਲਾ, ਬਹੁਤ ਅੱਛਾ ਪ੍ਰੋਗਰਾਮ ਹੁੰਦਾ, ਚਾਹ ਚੜ ਜਾਂਦੇ ਘਰ ਦੇ ਵੀ ਸੁਣਦੇ ਨੇ ਤੁਹਾਡੀ ਆਵਾਜ਼ ਜੀ, ਬੜਾ ਖੁਸ਼ ਹੁੰਦੇ ਨੇ ਜੀ।
0: ਇਹ ਸਾਰੇ ਸ਼ੌਕ ਨਾਲ ਸੁਣਦੇ ਨੇ ਕਿ ਕੁਝ ਮਜਬੂਰੀ ਨਾਲ ਵੀ ਸੁਣਦੇ ਨੇ?
3: ਨਹੀਂ ਨਹੀਂ, ਮਾਸ਼ਾਅੱਲਾ ਖੁਸ਼ੀ ਨਾਲ ਸੁਣਦੇ ਨੇ ਜੀ, ਕਿਆ ਬਾਤ ਹੈ।
0: ਚਲੋ ਜੀ, ਘਰ ਵਾਲਿਆਂ ਦਾ ਵੀ ਬਹੁਤ ਸ਼ੁਕਰੀਆ, ਉਹਨਾਂ ਦੀ ਬੜੀ ਮਿਹਰਬਾਨੀ,
3: ਤੇ ਬਹੁਤ ਬਹੁਤ ਦੁਆਵਾਂ ਤੁਹਾਨੂੰ ਦਿੰਦੇ ਨੇ, ਸਲਾਮ ਵੀ ਕਹਿੰਦੇ ਨੇ,
0: ਬਹੁਤ ਸ਼ੁਕਰੀਆ।
3: ਮਾਸ਼ਾਅੱਲਾ ਬੜਾ ਚੰਗਾ ਪ੍ਰੋਗਰਾਮ ਹੋ ਰਿਹਾ ਜੀ।
0: ਅੱਛਾ ਜੀ,
3: ਦੇਖੋ ਆਪੀ ਜੀ, ਮੈਨੂੰ ਉਹ ਜਿਹੜਾ ਸ਼ੋਅ ਨਹੀਂ ਭੁੱਲਦਾ ਪਿਆ, ਜਿਹੜਾ ਈਦ ਵਾਲੇ ਦਿਨ ਤੁਹਾਡੇ ਨਾਲ ਬੈਠਾ ਸੀ ਨਾ ਮੈਂ
0: ਜੀ ਜੀ ਜੀ,
3: ਮਾਸ਼ਾਅੱਲਾ ਮੇਰਾ ਵੀ ਦਿਲ ਕਰਦਾ ਇਹੋ ਜਿਹਾ ਸ਼ੋਅ ਫੇਰ ਦੁਬਾਰਾ ਹੋਵੇ।
0: ਚਲੋ ਇਨਸ਼ਾਅੱਲਾ ਫੇਰ ਈਦਾਂ ਆਣ, ਫੇਰ ਰੌਣਕਾਂ ਦੇ ਨਾਲ ਜੀ,
3: ਮਸੀਮ ਸਾਹਿਬ ਦੇ ਨਾਲ, ਕਿਆ ਬਾਤ ਹੈ ਜੀ, ਬੜੇ ਪਿਆਰੇ ਆਰ ਜੇ ਜੀ ਸਾਡੇ, ਕਿਆ ਬਾਤ ਹੈ ਜੀ,
0: ਬਿਲਕੁਲ ਐਸਾ ਹੀ ਹੈ,
3: ਬੜੀਆਂ ਚੰਗੀਆਂ ਗੱਲਾਂ ਤੇ ਬੜੇ ਹੱਸ ਮੁੱਕ ਤੇ ਹਰ ਤਰ੍ਹਾਂ ਦੇ,
0: ਬਹੁਤ ਅੱਛੇ, ਹਰ ਤਰ੍ਹਾਂ ਹੀ ਬਹੁਤ ਅੱਛੇ
3: ਜੀ
0: ਜੀ ਜੀ।
3: ਤੇ ਦੇਖੋ ਬਾਜੀ, ਟਾਪਿਕ ਤੇ ਗੱਲ ਕਰੀਏ, ਜਿਹੜੇ ਗਿਲੇ ਸ਼ਿਕਵੇ ਕਰਦੇ ਨੇ ਨਾ ਜੀ
0: ਜੀ,
3: ਉਹ ਕੁਛ ਹਿਸਾਬ ਨਾਲ ਉਹਦਾ ਸੁਣ ਲੈਣੇ ਚਾਹੀਦੇ ਗਿਲਵੇ ਸ਼ਿਕਵੇ।
0: ਅੱਛਾ,
3: ਕਿਉਂਕਿ ਉਹ ਉਸ ਹਿਸਾਬ ਨਾਲ ਕਿ ਉਹਨੂੰ ਹਰੇ ਕਿੰਨਾ ਕੁ ਪਿਆਰ ਹੈ ਜਿਹੜਾ ਤੁਹਾਡੇ ਨਾਲ ਗਿਲਾ ਕਰ ਰਿਹਾ ਜਾਂ ਸ਼ਿਕਵਾ ਕਰ ਰਿਹਾ, ਤੇ ਉਹਦੇ ਤੁਸੀਂ ਸੁਣੋ, ਗੱਲਾਂ ਬਾਤਾਂ ਸੁਣੋ, ਜੇ ਉਹ ਕੋਈ ਉਹਨੂੰ ਪਰੇਸ਼ਾਨੀ ਹੈ ਤੇ ਉਹਦੀ ਦੂਰ ਕਰੋ। ਦੇਖੋ ਜੇ ਮੁਹੱਬਤ ਰੱਖਣੀ ਹੈ, ਪਿਆਰ ਰੱਖਣਾ,
0: ਬਿਲਕੁਲ ਠੀਕ ਹੈ,
3: ਜੇ ਨਹੀਂ ਤੁਸੀਂ ਰੱਖਣਾ ਚਾਹੁੰਦੇ ਤੇ ਫਿਰ ਇਹ ਕਹਿ ਰਹੇ ਹੋ ਸੋਰੀ ਲੰਮੀ ਜ਼ਬਾਨ ਵੇ ਵੇ ਕਚਟ ਵੇ ਸ਼ਿੰਦਾ ਜਾ ਰਹੇ ਨਤਾ, ਹੁਣ ਗਿਲੇ ਸ਼ਿਕਵੇ ਨਾ ਕਰੀ ਓਏ।
0: ਕੀ ਬਾਤ ਹੈ, ਜ਼ਬਰਦਸਤੀ, ਠੀਕ ਹੋ ਗਿਆ।
3: ਮਾਸ਼ਾਅੱਲਾ ਜੀ, ਸਾਹ ਜੀਰਾ ਵੀ ਆਏਗਾ, ਸਾਰੇ ਭੈਣ ਭਰਾਵਾਂ ਨੂੰ ਬਹੁਤਾ ਬਹੁਤਾ ਸਲਾਮ, ਸਾਡੇ ਫੈਮਿਲੀ ਮੇਰੇ ਬਹੁਤਾ ਸਲਾਮ ਜੀ, ਸਾਰੇ ਬਹੁਤਾ ਦੁਆਵਾਂ ਜੀ ਤੁਹਾਡੇ ਵਾਸਤੇ,
0: ਜਜ਼ਾਕ ਅੱਲਾ ਜੀ, ਥੈਂਕ ਯੂ ਸੋ ਮਚ,
3: ਅੱਲਾ ਹਾਫਿਜ਼,
0: ਅੱਲਾ ਹਾਫਿਜ਼। ਗਿਲੇ ਸ਼ਿਕਵੇ ਨਾ ਕਰਨ, ਤੇ ਜਿੱਦਾਂ ਤੁਸੀਂ ਡਾਇਲੋਗ ਬੋਲਿਆ ਨਾ, ਜਿੰਨੇ ਰੋਬ ਨਾਲ ਬੋਲਿਆ ਨਾ, ਅਗਲੇ ਨੇ ਉਂਝ ਹੀ ਡਰ ਜਾਣਾ, ਹੈਂਜੀ। ਅੱਛਾ, ਸਾਡੇ ਨਾਲ ਵੀ ਐਸਾ ਹੋਇਆ, ਜ਼ਾਹਰੀ ਗੱਲ ਹੈ ਤਾਲੁਕਦਾਰੀਆਂ ਹੁੰਦੀਆਂ ਨੇ, ਲੇਕਿਨ ਜਿਸ ਵੇਲੇ ਤਾਲੁਕਦਾਰੀਆਂ ਨੂੰ ਨਿਭਾਉਣ ਦੀ ਗੱਲ ਕਰੀਏ ਨਾ, ਤਾਂ ਫੀ ਇਹਦੇ ਬੜਾ ਕੁਝ ਬਰਦਾਸ਼ਤ ਕਰਨਾ ਪੈਂਦਾ। ਹੋਇਆ ਐਸਾ ਕਿ ਸਾਲ ਕੁ ਪਹਿਲਾਂ ਦੀ ਗੱਲ ਹੈ, ਹੋ ਜਾਂਦੇ ਨੇ ਗਿਲੇ ਸ਼ਿਕਵੇ ਆਪਣਿਆਂ ਨਾਲ ਵੀ ਹੋ ਜਾਂਦੇ ਨੇ, ਅਤੇ ਮੇਰੇ ਖਿਆਲ 'ਚ ਰਿਸ਼ਤਿਆਂ ਦੀ ਖੂਬਸੂਰਤੀ ਇਹੋ ਹੈ ਕਿ ਇੱਕ ਦੂਸਰੇ ਨੂੰ ਇੱਜ਼ਤ ਦੇਣਾ, ਇੱਕ ਦੂਸਰੇ ਦੀ ਗੱਲ ਨੂੰ ਬਰਦਾਸ਼ਤ ਵੀ ਕਰ ਲੈਣਾ ਮੌਕੇ ਮਹਿਲ ਨੂੰ ਸਮਝ ਕੇ। ਅਤੇ ਅਸੀਂ ਗਏ ਕਿਸੇ ਥਾਂ 'ਤੇ, ਜਿਸ ਵੇਲੇ ਅਸੀਂ ਪਹੁੰਚੇ ਅਤੇ ਉਹਨਾਂ ਨਾ ਚਾਹ ਨਾ ਪਾਣੀ, ਅਸੀਂ ਖੈਰ ਬਹਿ ਕੇ ਜਾ ਕੇ ਸੀ ਗਿਆ, ਅਸੀਂ ਵੀ ਮਾਇੰਡ ਬਣਾ ਕੇ ਗਏ ਸੀ ਕਿ ਜਿਸ ਤਰ੍ਹਾਂ ਮਾਮਲਾਤ ਨੇ, ਹੋ ਸਕਦਾ ਗਿਲੇ ਸ਼ਿਕਵੇ ਹੋਣ, ਹੋ ਸਕਦਾ ਅੱਗੋਂ ਕੋਈ ਗੱਲ ਸੁਣਨ ਨੂੰ ਮਿਲ ਜਾਏ। ਜਿਸ ਵੇਲੇ ਤੁਸੀਂ ਆਪਣਾ ਜ਼ਿਹਨ ਬਣਾਇਆ ਹੁੰਦਾ ਜਾਂ ਸੋਚਿਆ ਹੁੰਦਾ ਨਾ ਕਿਸੇ ਗੱਲ ਬਾਰੇ, ਤਾਂ ਤੁਹਾਨੂੰ ਉਹ ਗੱਲਾਂ ਇੰਨੀਆਂ ਜ਼ਿਆਦਾ ਤਕਲੀਫ ਨਹੀਂ ਦਿੰਦੀਆਂ, ਕਿਉਂ ਜੇ ਤੁਸੀਂ ਇੱਕ ਮਾਇੰਡ ਆਪਣਾ ਬਣਾਇਆ ਹੁੰਦਾ ਹੈ ਕਿ ਇਹ ਮਾਮਲਾਤ ਰਹੇ ਨੇ, ਹੋ ਸਕਦਾ ਐਸਾ ਕੁਛ ਸੁਣਨਾ ਪੈ ਜਾਵੇ। ਅਤੇ ਸਾਡੇ ਨਾਲ ਵੀ ਐਸਾ ਹੀ ਹੋਇਆ। ਖੈਰ ਅਸੀਂ ਗਏ, ਅਸੀਂ ਬੈਠੇ ਅਤੇ ਨਾ ਚਾਹ ਨਾ ਪਾਣੀ ਨਾ ਕੁਝ, ਇੱਕ ਗੱਲ ਦੂਜੀ ਗੱਲ ਤੀਜੀ ਗੱਲ, ਤੀਜਾ ਸ਼ਿਕਵਾ ਚੌਥਾ ਸ਼ਿਕਵਾ, ਮੈਂ ਇੱਧਰ ਵੇਖਾਂ ਉੱਧਰ ਵੇਖਾਂ, ਘਰ ਵਾਲੇ ਮੈਨੂੰ ਵੇਖਣ, ਅਸੀਂ ਇੱਕ ਦੂਜੇ ਨੂੰ ਵੇਖੀਏ। ਖੈਰ ਜਿਹਨਾਂ ਸ਼ਿਕਵਾ ਸ਼ਿਕਾਇਤ ਕਰਨੀ ਸੀ ਉਹਨਾਂ ਰੱਜ ਕੇ ਨਾ ਜਨਾਬ ਸ਼ਿਕਵੇ ਸ਼ਿਕਾਇਤ ਕਰ ਲਏ। ਭਾਵੇਂ ਬਹੁਤਾ ਜ਼ਿਆਦਾ ਸਾਡਾ ਕਸੂਰ ਨਹੀਂ ਸੀ, ਲੇਕਿਨ ਅਸੀਂ ਖਾਮੋਸ਼ੀ ਨਾਲ ਉਹਨਾਂ ਸਾਰੀਆਂ ਗੱਲਾਂ ਨੂੰ ਸੁਣਦੇ ਰਹੇ। ਫਿਰ ਜਿਸ ਵੇਲੇ ਕੋਈ ਥੋੜ੍ਹਾ ਕੁ ਟਾਈਮ ਜਿਹੜਾ ਟੱਪ ਗਿਆ, ਫਿਰ ਉਹਨਾਂ ਕਿਹਾ ਕਿ ਓ ਹੋ ਹੋ ਸੋਰੀ ਜੀ, ਅਸੀਂ ਤਾਂ ਇਸ ਗੱਲ ਨੂੰ ਰਿਅਲਾਈਜ਼ ਹੀ ਨਹੀਂ ਕੀਤਾ, ਨਾ ਚਾਹ ਨਾ ਪਾਣੀ ਨਾ ਕੁਝ ਖਾਧਾ ਨਾ ਪੀਤਾ ਸੀ, ਕਿ ਨਹੀਂ ਕੋਈ ਐਸੀ ਗੱਲ ਨਹੀਂ, ਕੋਈ ਮਸਲੇ ਵਾਲੀ ਗੱਲ ਨਹੀਂ ਹੈ। ਫਿਰ ਉਸ ਤੋਂ ਬਾਅਦ ਜਿਨ੍ਹਾਂ ਗਿਲਾ ਸ਼ਿਕਵਾ ਕੀਤਾ ਹੈ ਉਹਨਾਂ ਨੇ ਹੀ ਫਿਰ ਸਾਨੂੰ ਕਿਹਾ ਕਿ ਨਹੀਂ ਵੀ ਸਾਡਾ ਇੰਨਾ ਕਹਿਣਾ ਨਹੀਂ ਸੀ ਬਣਦਾ। ਹਾਂ, ਇਹ ਵਾਲੇ ਮਾਮਲਾ ਤਾਂ ਐਸੇ ਜ਼ਰੂਰ ਸਨ, ਲੇਕਿਨ ਤੁਹਾਡੇ ਆਫਰੀਨ ਹੈ ਕਿ ਤੁਸੀਂ ਅੱਗੋਂ ਕੁਝ ਨਹੀਂ ਕਿਹਾ। ਮੈਂ ਦਿਲ 'ਚ ਸੋਚਿਆ ਕਿ ਅਸੀਂ ਤਾਂ ਇਹ ਸੋਚ ਕੇ ਆਏ ਸੀ ਕਿ ਕਦੀ ਕਦਾਰ ਕੁਝ ਨਾ ਕੁਝ ਸੁਣਨਾ ਵੀ ਪੈ ਜਾਂਦਾ ਹੈ, ਲੇਕਿਨ ਕੁਝ ਐਸੇ ਵੀ ਤਾਲੁਕ ਹੁੰਦੇ ਨੇ ਕਿ ਤੁਸੀਂ ਉਹਨਾਂ ਵਾਸਤੇ ਜਿੰਨਾ ਮਰਜ਼ੀ ਕਰ ਲਓ ਨਾ, ਉਹਨਾਂ ਕੋਈ ਨਾ ਕੋਈ ਗੱਲ ਜਿਹੜੀ ਉਹ ਜ਼ਰੂਰ ਕਰ ਦੇਣੀ ਹੈ। ਖਾਸ ਤੌਰ 'ਤੇ ਕਿਸੇ ਇਵੈਂਟ 'ਤੇ, ਕਿਸੇ ਮੌਕੇ 'ਤੇ, ਕਿਸੇ ਤੁਹਾਡੇ ਖਾਸ ਦਿਨ 'ਤੇ, ਖਾਸ ਤਕਰੀਬ 'ਤੇ। ਅਤੇ ਕੁਝ ਆਪਣੇ ਐਸੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਬੁਲਾ ਕੇ ਇਨਵਾਈਟ ਕਰਕੇ ਤੁਹਾਨੂੰ ਇੱਕ ਅਲੱਗ ਕਿਸਮ ਦਾ ਸਟ੍ਰੈਸ ਰਹਿੰਦਾ ਹੈ, ਇੱਕ ਖੌਫ ਰਹਿੰਦਾ, ਇੱਕ ਪਰੇਸ਼ਾਨੀ ਰਹਿੰਦੀ ਹੈ ਕਿ ਇਹ ਸਾਰੇ ਮਾਮਲਾ ਠੀਕ ਤਰ੍ਹਾਂ ਚੱਲ ਜਾਣ, ਇਹ ਸਾਰਾ ਵੇਲਾ ਜਿਹੜਾ ਨਾ ਠੀਕ ਤਰ੍ਹਾਂ ਲੰਘ ਜਾਏ, ਕਿਉਂ ਜੇ ਫਲਾਂ ਨੇ ਆਉਣਾ ਹੈ, ਅਗਰ ਉਹਨਾਂ ਨੇ ਕੋਈ ਐਸੀ ਵੈਸੀ ਗੱਲ ਕਰਤੀ ਹੈ ਤਾਂ ਫਿਰ ਮਜ਼ੇਦਾਰੀ ਨਹੀਂ ਰਹਿਣੀ। ਤੋ ਗਿਲੇ ਸ਼ਿਕਵੇ ਸ਼ਿਕਾਇਤ ਜ਼ਰੂਰ ਕਰੋ, ਲੇਕਿਨ ਮੌਕਾ ਮਹਿਲ ਵੇਖਣਾ ਵੀ ਬੜਾ ਜ਼ਰੂਰੀ ਹੁੰਦਾ ਹੈ ਜੀ। ਅਸਲਾਮ ਅਲੈਕੁਮ।
4: ਵਾਲੇਕੁਮ ਸਲਾਮ, ਤੇਰੀ ਆਸ ਵਿੱਚ ਤੈ ਕਦਮ ਪਹਿਲਾ, ਤੇਰੇ ਨਾਂ ਨੂੰ ਸ਼ਰਮਾ ਸਾਰੀਆਂ ਨੇ, ਤੇਰੀ ਮੁਸ਼ਕਲ ਪੁਚਾਈ ਤੇ ਨਾਜ਼ ਮੈਨੂੰ ਬਿਨ ਪਰਾ ਤੂੰ ਉਡਾਰੀਆਂ ਮਾਰੀਆਂ ਨੇ।
0: ਜ਼ਬਰਦਸਤ
4: ਰੱਬ ਸੱਤਿਆ ਦਾ ਨਾਂ ਲੈ ਕੇ ਸੈਦਪੁਰ ਸਾਹਿਬ ਮੁਲਤਾਨ ਰੋਡ ਲਾਹੌਰ ਤੋਂ ਆ ਗਿਆ ਉਸਤਾਦ ਜੀਰਾ ਸਾਹਿਬ ਦਾ ਵੀਰਾ, ਇੱਕ ਵਾਰੀ ਫਿਰ ਆਪਣੇ ਵਿਚਾਰ ਸਾਂਝੇ ਕਰਨ ਲਈ। ਅਸਲਾਮ ਅਲੈਕੁਮ ਜ਼ੈਨਬ ਜੀ।
0: ਵਾਲੇਕੁਮ ਅਸਲਾਮ ਉਸਤਾਦ ਜੀਰਾ ਸਾਹਿਬ ਦਾ ਵੀਰਾ, ਜ਼ਬਰਦਸਤ ਜੀ, ਠੀਕ ਹੋ ਤੁਸੀਂ?
4: ਮੈਂ ਵਧੀਆ ਜੀ, ਅੱਲਾ ਦੇ ਫਜ਼ਲ ਕਰਮ ਦੇ ਨਾਲ। ਉਸਤਾਦ ਜੀਰਾ ਸਾਹਿਬ ਦਾ ਵੀਰਾ ਜੀ,
0: ਆਏ ਹਾਏ ਹਾਏ, ਵਾਹ ਵਾਹ ਜੀ, ਜ਼ਬਰਦਸਤ ਜੀ। ਤੇ ਉਸਤਾਦ ਜੀਰਾ ਦੱਸੋ, ਕੋਈ ਫੋਨ ਆ ਜਾਏ, ਲੈ ਜੀ ਤੁਸੀਂ ਸਾਨੂੰ ਯਾਦ ਨਹੀਂ ਕਰਦੇ, ਤੁਸੀਂ ਕਿਸੇ ਨੂੰ ਫੋਨ ਕਰ ਦਿਓ, ਲਓ ਜੀ ਤੁਹਾਨੂੰ ਯਾਦ ਆ ਗਿਆ ਫੋਨ ਕਰਨਾ, ਕੋਈ ਮਿਲਣ ਆ ਜਾਏ ਤੇ ਫੇਰ ਸ਼ਿਕਵੇ ਲੈ ਕੇ ਬਹਿ ਜਾਏ, ਕਿੱਦਾਂ ਇਸ ਤਰ੍ਹਾਂ ਡੀਲ ਕਰਦੇ?
4: ਕਬੂਲ ਕਰਨਾ ਵਾ
0: ਅਕਸਰ
4: ਰਾਜਪੂਤ
0: ਠੀਕ ਹੋ ਗਿਆ ਜੀ, ਠੀਕ
4: ਕਰਮਦਾਸ ਵੀ ਸੁਣਦਾ ਪਿਆ, ਫਰੀਦ ਬਾਜੀ ਮਾਰਾ ਬੇਗ ਅਨੀਲਾ ਤੇ ਸਾਜਦਾ, ਸਭ ਨੂੰ ਮੇਰਾ ਸਲਾਮ ਤੇ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ। ਜ਼ੈਨਬ ਬਾਜੀ ਤੁਸੀਂ ਇਸੇ ਤਰ੍ਹਾਂ ਆਉਂਦੇ ਰਹੋ, ਪ੍ਰੋਗਰਾਮ ਕਰਦੇ ਰਹੋ, ਤੁਸੀਂ ਆਪਣੇ ਵਿਚਾਰ ਸਾਂਝੇ ਕਰਨ ਲਈ ਤੁਹਾਡੇ ਲਈ ਬਹੁਤ ਸਾਰੇ ਦੁਆਵਾਂ।
0: ਇਨਸ਼ਾਅੱਲਾ
4: ਰੱਬ ਰਾਖਾ ਤੇ ਅੱਲਾ ਬੇਲੀ
0: ਰੱਬ ਰਾਖਾ ਜੀ। ਤੂੰ ਮਹਿੰਦੀ ਨਾਲ ਕੀ ਲਿਖਿਆ? ਉਸਤਾਦ ਜੀਰਾ ਸਾਡੇ ਨਾਲ ਮੌਜੂਦ ਰਹੇ, ਸੁਮੈਰਾ ਤੇ ਹੁਮੈਰਾ ਤੁਸੀਂ ਵੀ ਸੁਣ ਰਹੇ ਹੋ, ਸ਼ਨੀ ਮਾਪੀ ਤੁਸੀਂ ਵੀ ਸੁਣ ਰਹੇ ਹੋ, ਤੁਹਾਡਾ ਸਭ ਦਾ ਪਸੰਦੀਦਾ ਟਰੈਕ ਅਸੀਂ ਪਲੇ ਕਰ ਰਹੇ ਹਾਂ। ਐਸਾ ਵੀ ਨਹੀਂ ਕਰਨਾ ਚਾਹੀਦਾ ਕਿ ਅਗਰ ਕੋਈ ਗਿਲਾ ਨਹੀਂ ਕਰ ਰਿਹਾ, ਸ਼ਿਕਵਾ ਨਹੀਂ ਕਰ ਰਿਹਾ, ਤੇ ਤੁਸੀਂ ਉਹਦੀ ਗੱਲ ਨੂੰ ਬਿਲਕੁਲ ਹੀ ਇਗਨੋਰ ਕਰ ਜਾਓ। ਕੀ ਖਿਆਲ ਹੈ ਜੀ? ਠੀਕ ਮਿਲ ਕੇ ਸੁਣਦੇ ਹਾਂ ਇਸ ਟਰੈਕ ਨੂੰ, ਸਮਝੋ ਕਿ ਫਰਮਾਇਸ਼ ਹੀ ਹੈ ਜੀ, ਮੁੜ ਕੇ ਵਾਪਸ ਆਉਂਦੇ ਹਾਂ।

0: ਜੀ ਜਨਾਬ ਜੀ ਆਇਆਂ ਨੂੰ ਕਹਿੰਦੇ ਵੈਲਕਮ ਤੇ ਖੁਸ਼ ਆਮਦੀਦ। ਤੁਸੀਂ ਸੁਣ ਰਹੇ ਹੋ ਦੇਸੀ ਬੀਟਸ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓਜ਼ ਤੋਂ। 2:26 ਹੋ ਗਏ, ਵੇਖਦੇ ਹਾਂ ਲਾਈਵ ਕਾਲ 'ਤੇ ਕੌਣ ਮੌਜੂਦ ਨੇ। 042 ਦੇ ਇਜ਼ਾਫੀ ਕੋਡ ਨਾਲ 111-000-101 'ਤੇ। ਅਸਲਾਮ ਅਲੈਕੁਮ।
1: ਵਾਲੇਕੁਮ ਅਸਲਾਮ।
0: ਬਿਸਮਿਲ੍ਲਾਹ ਜੀ। ਫਰੀ ਸਾਹਿਬਾ ਠੀਕ ਹੋ? ਦੇਖਿਆ ਨਾ, ਫੇਰ ਮਤਲਬ ਸਾਈਡ ਤੇ ਹੋ ਜਾ, ਉਹਨਾਂ ਨੂੰ ਪਾਸੇ ਲਾ ਦੋ, ਆ ਵੀ ਸਾਈਡ ਤੇ ਹੋ ਜਾ,
1: ਪਾਸੇ ਲਾ ਦਿਓ ਤੇ ਆਪਣੇ ਘਰ ਜਾ ਪੀ ਲੋ, ਬਿਹਤਰ ਨਹੀਂ ਕਿਸੇ ਕੋਲੋਂ ਖਾਣ ਦੇ ਲਈ ਜਾਓ।
0: ਹਾਂ,
1: ਗੱਡੀ ਦਾ ਕਿਰਾਇਆ ਵੀ ਲਾਓਗੇ ਤੇ ਅੱਗੇ ਵਾਲਾ ਚਾਹ ਪਾਣੀ ਨੀ ਪੁੱਛੇਗਾ, ਤੇ ਉੱਥੇ ਤੇ ਆ ਕੇ ਘਰ ਖਾ ਪੀ ਲੋ, ਪੇਸਟੀ
0: ਲੈ ਲੈ।
1: ਹਾਂ, ਤੇ ਤੁਹਾਡੀ ਅੰਮੀ ਨੇ ਬਹੁਤ ਸਾਰੀਆਂ ਦੁਆਵਾਂ, ਤੁਹਾਡੇ ਅੱਬੂ ਨੇ ਵੀ ਦੁਆਵਾਂ ਨੇ, ਤੇ ਸ਼ਮੀ ਮਾਪੀ ਨੇ ਯਾਦ ਕੀਤਾ, ਜੀਰੇ ਬਾਈ ਨੇ, ਮਾਰਾ ਬੇਗ ਵੀ ਆਏਗੀ ਇਨਸ਼ਾਅੱਲਾ ਤਾਲਾ।
0: ਜੀ ਜੀ ਆਪਣੇ ਘਰ ਕੁਝ ਨਾ ਕੁਝ ਖਾ ਪੀ ਲੋ ਮੰਗਾ ਕੇ, ਬਜਾਏ ਕਿਰਾਇਆ ਖਰਚ ਕਰਕੇ ਜਾਓ, ਫਿਰ ਉਸ ਤੋਂ ਬਾਅਦ ਚਾਰ ਗੱਲਾਂ ਸੁਣੋ ਤੇ ਉਹਨਾਂ ਬਾਰੇ ਆ ਕੇ ਸੋਚਦੇ ਰਹੋ। ਕਿਆ ਬਾਤ ਹੈ ਫਰੀ ਸਾਹਿਬਾ, ਬਹੁਤ ਸੋਹਣੀ ਗੱਲ ਜੀ। ਅਸਲਾਮ ਅਲੈਕੁਮ।
2: ਵਾਲੇਕੁਮ ਅਸਲਾਮ।
0: ਕੌਣ ਸਾਡੇ? ਅਨੀਲਾ ਸਾਹਿਬਾ।
2: ਮੈਂ ਬਿਸਮਾ ਬਾਤ ਕਰ ਰਹੀ ਹੂੰ ਲਾਹੌਰ ਸੇ।
0: ਅੱਛਾ, ਬਿਸਮਾ ਸਾਡੇ ਨਾਲ ਨੇ। ਬਿਸਮਾ ਠੀਕ ਹੋ?
2: ਮੈਂ ਠੀਕ ਹੋ। ਆਪ ਇਤਨੀ ਪਿਆਰੀ ਪੰਜਾਬੀ ਬੋਲਦੀ ਹੋ। ਮੈਂ ਵੈਸੇ ਕਾਲ ਕਰ ਰਹੀ ਸੀ, ਮੈਂ ਸੋਚ ਰਹੀ ਸੀ ਅਗਰ ਮੇਰੀ ਕਾਲ ਮਿਲੇ ਨਾ ਤੇ ਮੈਂ ਕੋਸ਼ਿਸ਼ ਕਰੂੰਗੀ ਪੰਜਾਬੀ ਮੇਂ ਬਾਤ ਕਰਨੇ ਕੀ, ਪਰ ਫਿਰ ਮੈਂ ਸੋਚ ਰਹੀ ਸੀ ਕੈਸੇ ਬੋਲੂੰ, ਫਿਰ ਮੈਨੇ ਬੋਲ ਦਿਆ ਕੈਸੀ ਆ।
0: ਅੱਛਾ ਜੀ, ਚਲੋ ਇਨਸ਼ਾਅੱਲਾ ਫਿਰ ਕਾਲ ਕਰਨਾ ਤੇ ਫਿਰ ਪੰਜਾਬੀ ਚ ਗੱਲ ਕਰਾਂਗੇ। ਬਿਸਮਾ ਤੁਸੀਂ ਕੀ ਕਰਦੇ ਹੋ?
2: ਮੈਂ ਸਟੱਡੀ ਕਰਤੀ ਹੂੰ, ਔਰ ਨਾ ਆਜ ਮੈਨੇ ਇਤਨੀ ਕੁਰਬਾਨੀ ਦੀ, ਆਪਕੋ ਮੈਂ ਕਿਆ ਬਤਾਊਂ। ਤੋ ਬਿਨਾ ਸ਼ਿਕਵਾ ਤੋ ਫਿਰ ਕਰਨਾ ਬਣਤਾ ਹੈ ਨਾ, ਮੈਂ ਕੈਸੇ ਮਤਲਬ ਅਬ ਜੋ ਆਪਸੇ ਪਹਿਲੇ ਸ਼ੋਅ ਥਾ, ਇਤਨੀ ਕੋਰਸ ਕੀ, ਇਤਨੀ ਕੋਰਸ ਕੀ, ਮੈਂ ਕੁਕਿੰਗ ਕਰ ਰਹੀ ਥੀ, ਵੋ ਛੋੜ ਛਾੜ ਕੇ, ਔਰ ਮੇਰੀ ਕਾਲ ਨਹੀਂ ਮਿਲੀ। ਫਿਰ ਉਸਕੇ ਬਾਅਦ ਮੇਰਾ ਦਿਲ ਇਤਨਾ ਟੂਟਾ, ਮੈਂ ਫਿਰ ਮੈਨੇ ਕਹਾ ਨਹੀਂ, ਅਬ ਮੈਨੇ ਕਾਲ ਨਹੀਂ ਕਰਨੀ, ਕਰਨੀ ਵੀ ਮੈਂ ਨਹੀਂ ਕਰੂੰਗੀ। ਫਿਰ ਅਬ ਆਪਨੇ ਕਾਲ ਮੇਰੀ ਕੀਤੀ ਹੈ, ਤੋ ਅਬ ਜੋ ਥਾ ਨਾ ਵੋ ਗਿਲਾ ਸ਼ਿਕਵਾ
0: ਵੋ ਦੂਰ ਹੋ ਗਿਆ,
2: ਖਤਮ ਹੋ ਰਿਹਾ ਹੈ।
0: ਸਹੀ ਹੋ ਗਿਆ, ਸਹੀ ਹੋ ਗਿਆ ਬਿਸਮਾ, ਚਲੋ ਇਹ ਤਾਂ ਚੰਗੀ ਗੱਲ ਹੈ।
2: ਆਪਕਾ ਨਾਮ ਜੋ ਹੈ ਨਾ, ਆਪਕਾ ਜੋ ਨਾਮ ਹੈ ਨਾ, ਮੇਰੀ ਦੋਸਤ ਹੈ, ਬਚਪਨ ਕੀ ਦੋਸਤ ਹੈ, ਜ਼ੈਨਬ।
0: ਅੱਛਾ
2: ਜੀ, ਤੋ ਆਪਕਾ ਨਾਮ ਵੀ ਜ਼ੈਨਬ ਹੈ, ਤੋ ਇਤਨਾ ਅੱਛਾ ਲੱਗ ਰਿਹਾ ਹੈ ਬਾਤ ਕਰਕੇ ਕਿ ਆਪਕਾ ਨਾਮ ਜ਼ੈਨਬ ਹੈ, ਔਰ ਬਹੁਤ ਖੁਸ਼ੀ ਹੋ ਰਹੀ ਹੈ। ਔਰ ਨਾ ਇਹ ਜੋ ਅਭੀ ਆਪਨੇ ਗਾਣਾ ਲਗਾਇਆ ਹੁਆ ਥਾ ਨਾ, ਇਹ ਤੇਰਾ ਨਾਮ ਹੈ
0: ਚਾਂਦ ਸਜਣਾ, ਜੀ ਜੀ
2: ਹਾਂ, ਇਹ ਮੈਨੂੰ ਬਹੁਤ ਪਸੰਦ ਆਇਆ। ਔਰ ਇੱਕ ਗਾਣਾ ਹੈ ਵੋ ਵੀ ਪੰਜਾਬੀ ਮੈਂ, ਵੋ ਮਤਲਬ ਔਰ ਜੈਸੇ ਸੌਂਗ ਹੋਤੇ ਹੈ ਨਾ, ਉਸਕਾ ਵੋ ਨਿਊ ਜੈਸੇ ਵੋ ਏ ਆਈ ਵਾਲਾ ਨਿਊ ਸੌਂਗ ਤਿਆਰ ਕੀਆ, ਤੋ ਮੈਂ ਆਪਕੋ ਬਤਾਤੀ ਹੂੰ ਵੋ ਵਾਲਾ, ਉੜਤਾ ਹੈ ਦੁਪੱਟਾ ਮੇਰਾ ਮਲ ਮਲ ਕਾ, ਔਰ ਦਿਲ ਪੇ ਜ਼ੋਰ ਨਹੀਂ ਚਲਤਾ,
0: ਠੀਕ ਹੈ,
2: ਬਹੁਤ ਅੱਛਾ ਲੱਗਾ ਮੈਨੂੰ ਵੋ, ਅਭੀ ਨਿਊ ਆਇਆ, ਨਿਊ
0: ਮਤਲਬ ਜੋ
2: ਨਏ ਸੌਂਗ ਤਿਆਰ ਕਰ ਰਹੇ ਨਾ, ਤੋ ਵੋ ਆਪ ਪਲੇ ਕਰਨਾ ਪਲੀਜ਼।
0: ਮੈਂ ਲੱਭਦੀ ਹਾਂ ਬਿਸਮਾ, ਬਹੁਤ ਬਹੁਤ ਸ਼ੁਕਰੀਆ ਜੀ, ਜੇ ਮੈਨੂੰ ਲੱਭ ਗਿਆ ਤੇ ਤੁਹਾਡੇ ਨਾਮੇ ਜ਼ਰੂਰ ਲਾਵਾਂਗੇ। ਹੁਣ ਨਾ ਇਹ ਸੋਚਣਾ ਕਿ ਜ਼ੈਨਬ ਨੇ ਦਿਲ ਤੋੜਤਾ, ਉਹ ਗੀਤ ਨਹੀਂ ਪਲੇ ਕੀਤਾ ਹੈ ਜੀ,
2: ਕਰੂੰਗੀ, ਆਪ ਜਲਦੀ ਠੀਕ ਕਰ ਲੈਣਾ ਪਲੀਜ਼।
0: ਚਲੋ ਜੀ, ਥੈਂਕ ਯੂ ਸੋ ਮਚ, ਆਪਣਾ ਬਹੁਤ ਖਿਆਲ ਰੱਖੋ, ਠੀਕ ਹੈ, ਸ਼ਾਮਲ ਕਰਨ ਦਾ। ਬਾਅਦ ਵਾਪਸ ਆਨੇ ਆ ਤੇ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ। ਤੁਹਾਡੇ ਸਭ ਨਾਲ ਮੁਖਾਤਿਬ ਤੇ ਮੌਜੂਦ ਹੈ ਜ਼ੈਨਬ ਅਰਸ਼ਦ, ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓਜ਼ ਤੋਂ।

0: ਜੀ ਜਨਾਬ ਜੀ, ਇਹਨੂੰ ਕਹਿੰਦੇ ਵੈਲਕਮ ਤੇ ਖੁਸ਼ ਆਮਦੀਦ ਲਾਸਟ ਲੱਕੀ ਕਾਲਰ ਆਫ ਦਾ ਸ਼ੋਅ। ਅਸਲਾਮ ਅਲੈਕੁਮ।
1: ਵਾਲੀਕੁਮ
0: ਅਸਲਾਮ, ਮੈਂ ਅਮਾਰਾ ਬੇਗ ਦੀ ਕਾਲ ਮਿਲ ਗਈ। ਅਮਾਰਾ ਬੇਗ ਦੇ ਮੈਸੇਜ ਆਏ ਸੀ, ਅਮਾਰਾ ਨੇ ਕਿਹਾ ਸੀ ਸਾਡੀ ਕਾਲ ਨੀ ਮਿਲਦੀ। ਮੈਂ ਕਿਹਾ ਕਿਉਂ ਨੀ, ਇਹ ਦੇਖ ਲੋ ਮਿਲ ਗਈ ਫਿਰ।
1: ਹਾਂਜੀ, ਬਸ ਮਿਹਰਬਾਨੀ ਹੈ,
0: ਤੁਹਾਡੀ ਮਿਹਰਬਾਨੀ ਜੀ। ਅਮਾਰਾ, ਗਿਲੇ ਸ਼ਿਕਵੇ ਜਿਹੜੇ ਲੋਕੀ ਕਰਦੇ ਨੇ ਉਹਨਾਂ ਨਾਲ ਕੀ ਕਰਨਾ ਚਾਹੀਦਾ?
1: ਜਾਨਾ ਬਾਬੀ, ਮੇਰੇ ਤੇ ਗਿਲੇ ਸ਼ਿਕਵੇ ਜਿਹੜੇ ਲੋਕਾਂ ਦੇ ਨੇ ਨਾ, ਉਹ ਮੇਰੇ ਗੋਡੇ ਗਿੱਟਿਆਂ ਚ ਬੈਠੇ ਨੇ।
0: ਅੱਛਾ।
1: ਹਾਂਜੀ, ਤੇ ਮੈਂ ਹੁਣ ਇਹਨਾਂ ਬੁਨਿਆਦ ਦੇ ਵਿੱਚ ਰੱਖ ਕੇ ਨਾ ਨੀਹਾਂ ਚ ਤੇ ਉੱਤੇ ਡਬਲ ਸਟੋਰੀ ਘਰ ਬਣਾ ਲੈਣਾ।
0: ਬਸ ਠੀਕ ਹੈ ਜੀ, ਚਲੋ ਵਧੀਆ ਗੱਲ ਹੋ ਗਈ ਅਮਾਰਾ।
1: ਕਿਉਂਕਿ ਅਸੀਂ ਮਰ ਵੀ ਜਾਵਾਂਗੇ ਤੇ ਇਹਨਾਂ ਦੇ ਲੋਕਾਂ ਦੇ ਗਿਲੇ ਸ਼ਿਕਵੇ ਨਹੀਂ ਪੂਰੇ ਨਹੀਂ ਖਤਮ ਹੋਣੇ।
0: ਸਹੀ।
1: ਤੇ ਜਿਨ੍ਹਾਂ ਨੂੰ ਸਾਡੇ ਨਾਲ ਨੇ ਤੇ ਸਾਨੂੰ ਜਿਨ੍ਹਾਂ ਨਾਲ ਨੇ, ਬਸ ਇਹੀ ਹੈ ਕਿ ਇਹਨਾਂ ਨੂੰ ਖਤਮ ਹੋ ਜਾਣਾ ਚਾਹੀਦਾ, ਜਾਂ ਇਹਨਾਂ ਨੂੰ ਰੱਖ ਕੇ ਨਾ
0: ਜੀ
1: ਜ਼ਮੀਨ ਦੇ ਉੱਤੇ ਤੇ ਉੱਤੇ
0: ਬਹੁਤ ਸ਼ੁਕਰੀਆ ਮਾਰਾ ਬੇਗ, ਥੈਂਕ ਯੂ ਸੋ ਮਚ ਜੀ। ਸਨੀ ਚਨਿਊਟੀ ਕਮੈਂਟਸ ਬਹੁਤ ਬਹੁਤ ਸ਼ੁਕਰੀਆ। ਇਨਸ਼ਾਅੱਲਾ ਆਉਂਦੇ ਹਫਤੇ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਆਪਣਾ ਰੱਖਿਆ ਜੇ ਟੇਰੋ ਟੇਰ ਖਿਆਲ, ਦੁਆਵਾਂ ਵਿੱਚ ਸਾਨੂੰ ਜ਼ਰੂਰ ਰੱਖਿਆ ਕਰੋ ਯਾਦ, ਕਿਉਂਕਿ ਵਾਕਈ ਤੁਹਾਡੀਆਂ ਦੁਆਵਾਂ ਦੀ ਸਾਨੂੰ ਬਹੁਤ ਲੋੜ ਆਉਂਦੀ ਹੈ, ਬਹੁਤ ਜ਼ਰੂਰਤ ਰਹਿੰਦੀ ਹੈ। ਦੇ ਦਿਓ ਇਜਾਜ਼ਤ, ਅੱਲਾ ਹਾਫਿਜ਼, ਅੱਲਾ ਨਿਗਹਿਬਾਨ ਤੇ ਰੱਬ ਰਾਖਾ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ ਮਾਵਾਂ ਨੂੰ ਆਪਣੇ ਬੱਚੇ ਦੇ ਪੈਦਾਇਸ਼ ਦੇ ਘੰਟੇ ਦੇ ਵਿੱਚ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ 6 ਮਹੀਨਿਆਂ ਦੇ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ ਸਿਹਤਮੰਦ ਬੱਚਾ ਰੋਸ਼ਨ ਪਾਕਿਸਤਾਨ ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾਂ ਲਈ ਪੇਸ਼ ਕੀਤਾ ਗਿਆ ਹੈ
2: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ ਮਾਂ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ 6 ਮਹੀਨਿਆਂ ਬਾਅਦ ਮੁਨਾਸਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ ਸਿਹਤਮੰਦ ਬੱਚਾ ਰੋਸ਼ਨ ਪਾਕਿਸਤਾਨ ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾਂ ਲਈ ਪੇਸ਼ ਕੀਤਾ ਗਿਆ ਹੈ
3: There's music and then there's magic. One above FM 101.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ ਮਾਂ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ 6 ਮਹੀਨਿਆਂ ਬਾਅਦ ਮੁਨਾਸਬ ਅਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ ਸਿਹਤਮੰਦ ਬੱਚਾ ਰੋਸ਼ਨ ਪਾਕਿਸਤਾਨ ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ
2: ਦੇਰਸ ਮਿਊਜ਼ਿਕ ਐਂਡ ਦੈਨ ਦੇਰਸ ਮੈਜਿਕ ਵਨ ਅਬਾਵ FM 101

0: dance music, and then dance magic. One Above, FM 101.
1: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ। ਮਾਵਾਂ ਨੂੰ ਆਪਣੇ ਬੱਚੇ ਦੇ ਪੈਦਾਇਸ਼ ਦੇ ਘੰਟੇ ਦੇ ਵਿੱਚ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਦੇ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾਂ ਲਈ ਪੇਸ਼ ਕੀਤਾ ਗਿਆ ਹੈ।
0: There's music and then there's magic. One Above, FM 101.
2: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ। ਮਾਂ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾਂ ਲਈ ਪੇਸ਼ ਕੀਤਾ ਗਿਆ ਹੈ।